ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਵਰਣਾ, ਪ੍ਰਗਟੇ ਭਲੇ ਸੰਜੋਗਾ, ਬ੍ਰਹ ਬਾਣੀ ਸਭ ਸੁਭਾਖਿਆ। ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ ਰਹਾਓ, ਸਾਚਾ ਸਾਹਿਬ ਨਿਤ ਵਡਾਈ, ਭਗਤ ਬਚਲ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬ੍ਰਹਿ ਕਿਰਤ ਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ, ਸਾਰੋ ਬੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗਵਨਿਤ ਗਾਵੋ, ਸੁਣੀ ਅਰਦਾਸ ਸੁਵਾਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ, ਸੋ ਕੋਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵ ਤਖ ਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ,

ਵਾਹਿਗੁਰੂ ਜੀ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਣਸਾਰ ਅੰਤਰ ਤੂੰ ਵਸੈਂ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਰਿਦੇ ਸੰਭਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤਾਪਣਾ ਮਨਮੁਖ ਭਰੋਂ ਭਲਾਣਾ ਨਾ ਤਿਸ ਰੰਗ ਹੈ ਬਰਸੀ ਹੋਏ ਬਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਵਾਸ ਹਰ ਗੁਣ ਗਾਵ ਸੀ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਵਾਸ ਹਰ ਗੁਣ ਗਾਵ ਸੀ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਵਾਸ ਹਰ ਗੁਣ ਗਾਵ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮੇ ਹੋਵਨ ਆਕਾਰ ਹੁਕਮ ਨ

0: ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ

0: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀ ਯਾਰ ਕੁੜੇ ਫੈਰਾ ਹੈ
1: ਅਸੰਖ ਮਲੇਸ਼ ਮਲ ਭਖਾਹੇ।

0: ਸੰਖ ਨਾਵ ਸੰਖ ਥਾਵ ਅਗਮ ਅਗਮ ਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
1: ਜਿਨੇ ਲਿਖੇ ਤਿਸਰ ਨਾਹੇ ਜਿ ਫਰਮਾਏ ਤਿਪ ਤਿਪ ਪਾਹੇ
0: ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਧੰਦੇ ਪਾਣੀ ਧੋਤੈ ਉਤਰਸੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ
1: ਭਰੀਐ ਮਤ ਪਾਪਾ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ
0: ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ
0: ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਲਾਓ
0: ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤਨ ਹੋਏ
1: ਸਵਾਸਤਾਥ ਬਾਣੀ ਵਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਵਣ ਸੁਬੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ

0: ਸਿੱਧ ਵਾਰਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ
1: ਜਾ ਕਰਤਾ ਸਿੱਧੀ ਕੋ ਸਾਜੇ ਆਪੇ ਜਾਣੇ ਸੋਈ
0: ਕਿਵ ਕਰ ਆਖਾਂ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ
0: ਪਤਾਲਾ ਪਤਾਲ ਲੱਖ ਆਗਾਸਾ ਆਗਾਸ
1: ਓੜਕ ਓੜਕ ਭਾਲ ਸਕੇ

0: ਸਹਿਸ 18 ਕਹਿਣ ਕਤੇਬਾ ਅਸਲੂ ਇਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਐ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਪੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰ
1: ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ
1: ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ
0: ਅੰਤ ਕਾਰਨ ਕੀਤੇ ਬਿਲ ਲਾਏ ਤਾ ਕੇ ਅੰਤ ਨਾ ਪਾਏ ਜਾਏ
1: ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜੇ ਬੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਕਿਤੇ ਮੰਗੇ ਜੋਧ ਅਪਾਰ ਕੇਤਿਆਂ ਗਣਤ ਨਾਹੀ ਵਿਚਾਰ
1: ਕੇਤੇ ਖਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ
0: ਕੇਤਿਆਂ ਦੁੱਖ ਭੁੱਖ ਸਦ ਮਾਰ ਏ ਪੀ ਦਾ ਤੇਰੀ ਦਾ ਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਇਕੋ ਖਾਏ ਕੋ ਆਖਣ ਪਾਇਓ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ
1: ਕੇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਰ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਭਰੀ ਸਿਓ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਅੰਦਾ ਸੁਣ ਬੈਠੇ ਦੇਵ ਤੇ ਆਂਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੂਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ
1: ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ
0: ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੇ ਚਾਰੇ
1: ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਪਾਈ
1: ਕਰ ਕਰ ਵੇਖੈ ਕੀਤਾ ਆਪਣਾ ਜੇ ਤੁਸੀਂ ਵਡਿਆਈ
0: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬਭੂਤ
1: ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
0: ਭਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ,
1: ਆਪ ਨਾਥ ਨਾਥੀ ਸਭ ਜਾਕੀ ਦੇਖਸੇ ਦਵਰਾ ਸਾਧ,
0: ਸੰਜੋਗ ਵਿਜੋਗ ਦੋਇ ਕਰ ਚਲਾਵੇ ਲਿਖੇ ਆਵੇ ਭਾਗ,
1: ਆਦੇਸ਼ ਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਬੇਸ,
0: ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ,
1: ਇੱਕ ਸੰਸਾਰੀ ਇੱਕ ਭੰਡਾਰੀ ਖਲਾਏ ਦੀ ਬਾਣ,
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਪਰਵਾਨ,
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ,
0: ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ,
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ,
1: ਆਦੇਸ਼ ਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ,
0: ਇੱਕ ਦੂ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ,
1: ਲੱਖ ਲੱਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ਼,
0: ਏਤ ਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ,
1: ਸੁਣ ਗੱਲਾਂ ਆਕਾਸ਼ੀ ਕੀਤਾ ਰੀਸ,
0: ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ,
1: ਆਖਣ ਜੋਰ ਛੁਪੇ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
0: ਜੋਰ ਨਾ ਜੀਵਨ ਮਰਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਾ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ,
1: ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਜਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ,
0: ਪਿੱਛੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ,
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ,
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼,
0: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ,
1: ਕੇਤੀਆ ਕਰਮ ਭੂਮੀ ਮੇਲ ਕੇਤੇ ਕੇਤੇ ਤੂੰ ਉਪਦੇਸ਼,
0: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ,
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ,
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ,
0: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ,
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਲ ਵਿਨੋਦ ਕੋਟ ਆਨੰਦ,
0: ਸਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ,
1: ਲਾਗੀਆ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ,
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
1: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ,
0: ਜਿੱਥੇ ਜੋਧ ਮਹਾਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ,
1: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਏ,
0: ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ,
1: ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ,
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ,
1: ਜਿੱਥੇ ਖੰਡ ਮੰਡਲ ਵਰ ਭੰਡੇ ਜੇ ਕੋ ਕਥੈ ਤਾਂਤ ਨਾ ਅੰਤ,
0: ਜਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ,
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ,
0: ਜਤ ਪਹਾਰਾ ਧੀਰਵ ਸੁਨਿਆਰ ਅਹਰਨ ਮਤ ਬੇਦ ਹਥਿਆਰ,
1: ਭੋ ਖਲਾ ਅਗਨ ਤਪਤਾਓ ਭਾਂਡਾ ਭਾਓ ਅਮ੍ਰਿਤ

0: ਨਮੋ
1: ਸਰਮਾਨ ਸਮਾਸਤਿ ਨਿਧਾਨ ਨਮੋ ਦੇਵ ਦੇਵੇ ਭੇਖੀਏ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
1: ਨਾਥਿਨ ਸੰਗੀ ਪ੍ਰਮਾਤਿਨ ਭਾਨ ਭਾਨ।

0: ਕਲਾਂ ਕੀ ਸਰੂਪੇ ਨਮੋ ਰਾਜ ਰਾਜੀ ਸੁਰਮ ਪਰਮ ਰੂਪੇ
1: ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰੁਜੇ ਸੁਰੰਗ ਪਰਮ ਬ੍ਰਿਧੇ
0: ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਨੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਅਪਰਮੀ ਅਪੋਕੀ ਅਪੁਗਤੇ ਨਮੋ ਜੋਗ ਜੁਗੇ ਸੁਰੰਗ ਪਰਮ ਜੁਗਤੇ
0: ਨਮੋ ਨਤ ਨਾਰਾਇਣ ਕਰੂਰ ਕਰਮੀ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਪੂਪ ਪੂਪੇ
0: ਨਮੋ ਦਾਨ ਦਾਨੀ ਨਮੋ ਮਨ ਮਾਨੀ ਨਮੋ ਰੋਗ ਰੋਗੀ ਨਮੋ ਅਸਤ ਸ਼ਨਾਨੀ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ
0: ਸਦਾ ਸਤਿਦਾਨੰ ਸਰਵੰ ਪਰਨਾਸੀ ਨੂਪੇ ਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧਰ ਗੰਗ ਅਗੰਗ ਓਗ ਹਰਦਾ
0: ਪਰਮੇਸ਼ਮ ਪ੍ਰੋਸ਼ ਪਾਲੰ ਸਦਾ ਸਰਵਦਾ ਸਦਾ ਤਾ ਦਿਆਲੰ
1: ਅਸ਼ੀਤੀ

0: ਸਭੇ ਸਹਿ ਭੁਜੰਗ ਪੜਿਆ ਤਛੰਦ
1: ਦਾਦੇ ਵਾਦੇ ਆਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ
0: ਨਮਸਤੰਗ ਦੇ ਨਾਥੇ ਨਮਸਤੰਗ ਪਰਮਾਥੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ
1: ਨਮਸਤੰਗ ਕਾਲੇ ਨਮਸਤੰਗ ਪਾਲ ਨਮ ਸਰਬਦੇਸੇ ਨੋ ਸਰਭੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ
1: ਨਮੋ ਗੀਤ ਗੀਤੇ ਨਮੋ ਬ੍ਰਿਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
1: ਨਮੋ ਸਰਬ ਗਿਆਨ ਨਮੋ ਬਰਮ ਤਾਰੰ ਨਮੋ ਸਰਬ ਮੰਤਰ ਨਮੋ ਸਰਬ ਜੰਤਰੰ
0: ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ
1: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰਗ ਬਰਸਜੇ
0: ਪਾਲੰਗ ਸਰੂਪੇ ਕੋ ਕਰਮੰਗ ਪਰਨਾਸੀ ਸਦਾ ਸਰਬਦਾ ਰਿਦ ਸਿਦੰਗ ਨਿਵਾਸੀ ਚਰਪਟ ਸੰਤ ਵੈ ਪ੍ਰਸਾਦ
1: ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੀ ਤਲ ਭੋਗੀ
0: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
1: ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
0: ਸਰਵੰਗ ਪ੍ਰਾਣਿਕ ਸਰਵੰਗ ਤ੍ਰਾਣਿਕ ਸਰਵੰਗ ਭੁਗਤਾ ਸਰਵੰਗ ਜੁਗਤਾ
1: ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ
0: ਰਵਾਲ ਸੰਤ ਵੈ ਪ੍ਰਸਾਦ
1: ਆਦ ਰੂਪ ਨਾਦ ਮੂਰ ਜੋਨ ਪੁਰਖ ਅਪਾਰ
0: ਸਰਵ ਮਾਨ ਤਿਰਮਾਨ ਦੇਵ ਭੇਵ ਆਦ ਉਦਾਰ
1: ਸਰਵ ਬਾਲਕ ਸਰਵ ਕਾਲਕ ਸਰਵ ਕੋਪਨ

0: ਆਲੇ ਹੈ ਹਰ ਕਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ
1: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵਾਰਣ ਹੈ
0: ਤ੍ਰਣ ਹੈ ਜਾ ਕੇ ਗ੍ਰਹਣ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਗ ਪਰ ਹੈ ਸਰਬੰਕਰ ਹੈ ਸਰਪਾਸਿਆ ਹੈ ਸਰਵਨਾਸਿਆ ਹੈ
0: ਮਾਕਰ ਹੈ ਬਸੰਪਰ ਹੈ ਸਰਵੀਸ਼ਵਰ ਹੈ ਜਗਤੀਸ਼ਵਰ ਹੈ
1: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ
0: ਰਾਜਾ ਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ
1: ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ
0: ਈਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
1: ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਕਲਕਾਇਕ
0: ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ
1: ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
0: ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ
1: ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਿਆਤ ਛੰਦ
0: ਨਮ ਸੂਰ ਸੂਰਜੇ ਨਮ ਚੰਦਰ ਚੰਦਰੇ ਨਮ ਰਾਜ ਰਾਜੇ ਨਮ ਇੰਦਰ ਇੰਦਰੇ
1: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
0: ਨਮੋ ਦਾਸੰ ਤਾਮਸੰ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਨਮੋ ਜੁਗ ਜੁਗੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
1: ਨਮੋ ਕਲੇ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
0: ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬੰਗ ਬੰਕੇ
1: ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਅਚਰੀ ਛੰਦ
0: ਜਲ ਪਵ
1: ਅਪੂ ਅਜੂ ਅਨਾਸ

0: ਜਿਨ ਰੂਪ ਨ ਰੇਖੇ
1: ਕਰਮੰਗਾ ਪਰਮੰਗਾ ਗੰਜੇ ਅਲੇਖੇ ਭੁਜੰਗ ਪਿਆਤ ਛੰਦ
0: ਸਮਸਤਲ ਪ੍ਰਣਾਮ ਸਮਸਤਲ ਪ੍ਰਣਾਮ ਸਿੰਘ ਅੰਜਲ ਨਾਮ ਸਮਸਤਲ ਨਿਵਾਸੀ
1: ਕਾਮੰਗ ਬੈ ਪੁੱਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੈ ਪੁੱਤੇ
0: ਸਤਰੰਗ ਪ੍ਰਣਾਸੀ ਕਰੇ ਮੁਲਕ ਨਿੰਦਾ ਸਮਸਤਲ

0: ਭੂ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨੂੰ ਦੇਖਿਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ
0: ਇੱਕ ਰਤੀ ਬਿਨ ਸੰਗ ਨੂੰ ਪੋਤੰਗ ਸੁਰੰਗ ਸਵਾਰੇ
1: ਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭਗਵਾਨ ਕੇ ਭੂ ਪਲੀ ਬਦਨਾਵ ਸੀਸਨ ਜਾਤ ਵਿਚਾਰੇ
1: ਇਤੇ ਪੈ ਤੂ ਕਹਾ ਪੈ ਭੂ ਪਤੰਤ ਕੋ ਨੰਗ ਹੈ ਪਾਏ ਪਧਾਰੇ
0: ਫਿਰਾ ਸਭ ਦੇ ਸਿਧ ਸਾਨ ਕੋ ਬਾਜ ਢੋਲ ਮਰਦਾਂ ਗਨਗਾਰੇ
1: ਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਭਗਵਾਨ ਭਗਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ
1: ਸ਼੍ਰੀ ਪਤ ਸ਼੍ਰੀ ਭਗਵਾਨ ਪ੍ਰਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ
0: ਨਾ ਦਇਆ ਦਮਦਾਨ ਸੰਜਮ ਨੇਮ ਅਨੇਕ ਵਸੇ ਖੈ
1: ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਜਤਿ ਜਾ ਤਾਰ ਸਭ ਸੁਪਚਾਰ ਹਜ਼ਾਰ ਕ ਦੇਖੈ
1: ਸ਼੍ਰੀ ਭਗਵਾਨ ਪ੍ਰਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੋ ਸੁਭਾ ਦਰੰਤ ਦਬਾ ਸਾਸ ਸੁਨਾ ਦਰ ਜਾਨ ਦ ਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ
0: ਹੋਰ ਰੇਨ ਮਰੋਨ ਮਵਾਸਨ ਮਾਤਮ ਦੰਗਨ ਮਾਨ ਮਲੈਂਗੇ
1: ਸ਼੍ਰੀ ਪਤ ਸ਼੍ਰੀ ਭਗਵਾਨ ਦੀ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਪਾਰ ਬੜੀ ਬਰਿਆਰ ਬਚਾਰੈ ਸਾਰ ਕੀ ਧਾਰ ਪਛਈਆ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਦਰ ਗਜਾਨ ਕੋ ਤੋੜ ਨਹਾਰ ਸੁਬਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇ ਫਨੰਦਨ ਸਾਚਰ ਪੁੱਤ ਭਵੈਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਪ੍ਰਤਾਪਨ ਬਾੜ ਜਤਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਡ ਫਿਰੈ ਜਗ ਸਤਰ ਸਵੈ ਅਵਲੋਕ
0: ਲੋਚਨ ਮੂਦ ਕੇ ਬੈਠ ਰਹੇ ਭਗਤ ਧਿਆਨ ਲਗਾਇਓ
1: ਨਹਾਤ ਪਿਓਲੀਏ ਸਾਥ ਸਮੁੰਦਰ ਲੋਕ ਗਏ ਉਪਰ ਲੋਕ ਗਵਾਇਓ
0: ਆਸ ਪਿਓ ਬਖਿਆਨ ਸੁ ਬੈਠ ਕੇ ਐਸੀ ਹੀ ਐਸੀ ਸੁਬੈ ਸੁ ਬਿਤਾਇਓ
1: ਸਾਚ ਕਹੋ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਸਭ ਤੁਮ ਕਾਵੁ ਆਪਾ ਦੈ ਮੋਹਿ ਬਚਾਵੋ, ਰੱਛਾ ਨਿਜ ਕਰਦੈ ਕਰੀਐ, ਸਭ ਰਣ ਕੋ ਆਸ ਘਰੀਐ।
1: ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ,
0: ਕੋਈ ਅਵਰਣ ਧਿਆਉ ਜੋ ਵਰ।

0: ਰਾ ਸਲਿਓ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼
0: ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ।

0: ਸਭ ਗਵਾਈਆਂ,
1: ਸ਼ਾਮ ਸੁਖ ਮਨਾਏ ਵਸਿਆ ਜਨਿਸ਼ਾਂ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵੱਡੋ ਜਿਸ ਦੀਆਂ ਇਹ ਵਡਿਆਈਆਂ,
1: ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ,
0: ਵਾਜੇ ਪੰਜ ਸ਼ਬਦ ਕਰਜ਼ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ,
1: ਤੁਦ ਵਸ ਕੀਤੇ ਕਾਲ

0: ਜਨਸਾਰਿਆ
1: ਕਮ ਟੁੱਟਾ ਤਨ ਕਾਸ਼ਵ ਸੱਚੈ
0: ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਤੂ ਦੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇਕ ਭਰਮ ਭੁੱਲੇ ਫਿਰੈ ਦੈਦ ਇਕ ਨਾਮ ਲਾਗ ਸਵਾਰਿਆ
1: ਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੈ
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ
1: ਪਿਆਰਿਓ ਅਕਥ ਕੀ ਕਰੇ ਕਹਾਣੀ
0: ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ
1: ਧਨ ਸਭ ਸੋਮ ਗੁਰ ਕੋ ਹੁਕਮ ਮੰਨੀ ਪਾਈਐ
0: ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ
1: ਹੈ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
1: ਨਾ ਪਾ ਕਿਨੈ ਤੂੰ ਸੁਣ ਮਨ ਮੇਰਿਆ
0: ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ
1: ਤਾਂ ਮੋਹਣੀ ਦਿਨੈ ਕੀਤੀ

0: ਸੁਖ ਪਾਵੇ
1: ਨਾਮ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੀ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਣਾਇਆ
1: ਮਨ ਵਸਿਆ ਜੰਤਰੋਂ ਲਿਖਿਆਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿੰਨੀ ਹਰ ਧਿਆਇਆ
1: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਜ ਸਿਓ ਪਵਿੱਤ ਸੰਗਤ ਸਵਾਇਆ
1: ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ
0: ਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਜੀ ਉਮਲੀ ਨਕਤ ਸੰਜਮ ਧੋਤਾ ਜਾਏ
0: ਮਨ ਨੂੰ ਬਹੁ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ
1: ਨਾਨਕ ਗੁਰ ਪ੍ਰਸਾਦ ਦੀ ਸਹਿਜ ਉਪਜੈ

0: ਪਾਲਿਆ,
1: ਜਨ ਸਤ ਜਿਆ ਕੂੜੇ ਲਾਗੇ ਤਨ ਜਨਮ ਜੂਐ ਹਾਰਿਆ।
0: ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤੇ ਨਿਰਮਲ ਜੀਓ, ਨਿਰਮਲ ਸਤਗੁਰ ਤੇ ਕਰਨੀ ਕਮਾਣੀ,
1: ਸੋਈ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
0: ਜਨਮ ਰਤਨ ਜਿਨੀ ਖੱਟਿਆ ਭਲੇ।

0: ਕੀ ਚਰਨ ਹਿਰਦੇ ਤੇ ਅੰਤਰਾਤਮਾ ਸੰਭਾਲੀ
1: ਆਪ ਛੜ ਸਤਾਰੇ ਪੰਨੇ ਗੁਰਬਿਨ ਅਵਰ ਨ ਜਾਣੇ ਕੋਈ
0: ਨਾਨਕ ਸੋ ਸੰਤੋ ਸੋ ਸਖ ਸਨਮੁਖ ਹੋਈ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਉਰਤੈ ਕੋਈ ਪੁੱਛੋ ਭਵੇਕੀਆਂ ਜਾਏ
1: ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਓ ਸਿੱਖ ਸਤਗੁਰੂ ਕੇ ਪਿਆਰ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ
0: ਕਰਮ ਹੋਵੇ ਹਿਰਦੈ ਤਨਾ ਸਮਾਣੀ
1: ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ
0: ਨਾਨਕ ਸਦਾ ਗਾਵੋ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਜੋ ਹੋਰ ਕੱਚੀ ਬਾਣੀ
0: ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਕਹਿਰ ਲਿਆ ਮਾਇਆ ਬੋਲਣ ਪੈਰਵਾਣੀ
1: ਕਹਿ ਨਾਨਕ ਸਤਿਗੁਰੂ ਵਾਜੋ।

0: ਸਮਰਤਾ ਆਵੇ ਕਹਿ ਗੁਰਮੁਖ ਸਹਿ ਬੁਝਾਈ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੀ ਸੁ ਹੋਵਾਈ ਕਸਿਓ ਲਿਵ ਲਾਈ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪੁਨ ਪਾਪ ਵਿਚਾਰ ਦੀ ਤੱਤੈ ਸਾਰ ਨਾ ਜਾਣੀ
1: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ
0: ਮੁਨਿ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ
0: ਵਿਸਾਰੀਏ ਵਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ
1: ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਬੜਾਵੇ
0: ਵਿਆਪੀ ਲਾਏ ਗੁਰਮੁਖ ਸਦਾ ਸੰਭਾਲੀ ਹੈ
1: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ
0: ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
0: ਭਾਣਾ ਤਾਂ ਜੰਮਿਆ ਪਰ

0: ਜਾਏ।
1: ਐਸਾ ਸਤਿਗੁਰ ਜੀ ਮਿਲੇ ਤਿਸਨੋ ਸਿਰ ਸੋਂ ਪੀਏ ਵਿੱਚੋਂ ਵਾਪ ਜਾਏ।
0: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮੰਨਿ ਆਏ।
1: ਆਪ ਮੁੱਲ ਕੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ।
0: ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਰਾਸ ਜਾਣੀ।
1: ਹਰਨਤ ਜਪਿਓ ਜੀਉ।

0: ਤੂੰ ਜਗ ਮੈਂ ਆਇਆ।
1: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਨਾਨ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਮੰਗਲ ਸਖੀ ਸੋ

0: ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮਹਿਆਇਆ।
1: ਰਚਨ ਰਚਿਆ ਸੋ ਅਰਮਾਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ।
1: ਨਾਨਕ ਸਰੀਰ ਪ੍ਰਵਾਨ ਹੋਆ, ਜਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ
0: ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਦੇ, ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਕਾਰ, ਹਰ ਬਿਨ ਅਵਰ ਨਾ ਕੋਈ।
0: ਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਇਸ ਰਬ ਨੂੰ ਮੇਰੇ ਸਾਚੇ ਸੁਣਨੇ ਨੂੰ ਪਠਾਏ,
0: ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ,
0: ਸੱਚ ਖਬਡਾਣੀ ਤਾਂਗੀ ਗੱਤ ਕਹੀ ਨਾ ਜਾਏ।
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ।
0: ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
1: ਵਾਜਾ ਪਵਨ ਦੁਆਰੇ ਪ੍ਰਗਟ ਕੀ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੀਦਾਰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਹੋਈਆਂ ਨੇ, ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਰਸਨਾ 'ਤੇ ਪਾਵਨ ਸ਼ਬਦ ਉਚਾਰਨ ਕਰਦੇ। ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸਵਾਂ, ਰਾਗ ਸੂਹੀ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਕਰਦੇ ਸਮੁੱਚੇ ਉਪਦੇਸ਼ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਕਾਫੀ ਘਰ ਦਸਵਾਂ, ਦਸਵੇਂ ਘਰ ਅੰਦਰ ਸਤਿਗੁਰੂ ਪਾਤਸ਼ਾਹ ਜੀ ਗਾਉਣ ਦੀ ਹਦਾਇਤ ਕਰਦੇ ਨੇ, ਸੰਖੇਪ ਮੰਗਲ ਉਚਾਰਨ ਕਰਦੇ ਨੇ, ਪਰਮੇਸ਼ਰ ਦੀ ਸਿਫਤ ਕਰਦੇ ਨੇ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ। ਜਿੰਨੇ ਵੀ ਅਸੀਂ ਗੁਣ ਦੇ ਸਰਵਣ ਕਰਦੇ ਹਾਂ, ਜੇ ਕੋਈ ਮਨੁੱਖ ਨੂੰ ਮਿਲਣਾ ਚਾਹੁੰਦਾ ਤਾਂ ਪੂਰੇ ਸਤਿਗੁਰੂ ਦੀ ਸ਼ਰਨ ਪੈ ਕੇ ਸਤਿਗੁਰੂ ਦੀ ਕਿਰਪਾ ਨਾਲ ਐਸੇ ਪਰਮਾਤਮਾ ਨਾਲ ਮਨੁੱਖ ਆਪਣਾ ਮੇਲ ਭਾਈ ਬਣਾ ਸਕਦਾ ਹੈ। ਮਾਨਸ ਜਨਮ ਦਲੰਮ ਗੁਰਮੁਖ ਪਾਇਆ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਹੇ ਭਾਈ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ, ਪਰਮਾਤਮਾ ਨਾਲ ਜੁੜਨਾ ਕਰ। ਕਿਉਂ? ਕਿਉਂਕਿ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ, ਇਹ ਇੱਕ ਵਾਰ ਮਿਲਦਾ, ਵਾਰ ਵਾਰ ਨਹੀਂ ਮਿਲਦਾ, ਅਤੇ ਇਹ ਤੋਂ ਲਾਭ ਅਤੇ ਲਾਹਾ ਪ੍ਰਾਪਤ ਕਰ ਲਏ। ਕਿਹੜਾ ਲਾਹਾ? ਕਹਿਣ ਲੱਗੇ ਮੁੜ ਮੁੜ ਫਿਰ ਤੈਨੂੰ ਜੂਨਾਂ ਵਿੱਚ ਆਉਣਾ ਨਾ ਪਵੇ, ਜਿਹੜੀਆਂ ਜੂਨਾਂ ਤੂੰ ਭੋਗ ਕੇ ਆਇਆ। ਕਹਿਣ ਲੱਗੇ ਜੇ ਦੁਰਲੱਭ ਵਸਤੂ ਹੁੰਦੀ ਹੈ ਜਿਹਦੀ ਕਦਰ ਕੀਮਤ ਉਹ ਮਨੁੱਖ ਜਾਣਦਾ, ਜਿਹੜੀ ਦੁਬਾਰਾ ਵਸਤੂ ਮਿਲਦੀ ਨਹੀਂ ਉਹ ਦੁਰਲੱਭ ਵਸਤੂ ਹੁੰਦੀ ਹੈ। ਭਗਤ ਕਬੀਰ ਜੀ ਇੱਕ ਸਲੋਕ ਉਚਾਰਨ ਕਰਦੇ, ਕਹਿਣ ਲੱਗੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗਰੈ ਬਹੁ ਨਾ ਲਾਗੈ ਡਾਰ। ਉਦਾਹਰਨ ਦਿੱਤੀ, ਬਨ ਕਹਿੰਦੇ ਨੇ ਜੰਗਲ ਨੂੰ। ਜਿਸ ਤਰ੍ਹਾਂ ਇੱਕ ਦਰੱਖਤ ਹੁੰਦਾ ਹੈ, ਫਲਦਾਰ ਹੋਵੇ, ਪੱਕਿਆ ਹੋਇਆ ਫਲ ਧਰਤੀ 'ਤੇ ਡਿੱਗ ਪਏ, ਅਤੇ ਮਨੁੱਖ ਯਤਨ ਕਰੇ, ਜਿੱਦ ਕਰੇ ਵੀ ਪੱਕਿਆ ਹੋਇਆ ਫਲ ਉਸੇ ਟਾਣੀ ਨਾਲ ਫਿਰ ਜੁੜਨਾ। ਕਹਿਣ ਲੱਗੇ ਕੋਈ ਮਨੁੱਖ ਜੋੜ ਨਹੀਂ ਸਕਦਾ। ਇਹ ਉਦਾਹਰਨ ਦੇ ਕੇ ਕਿਹਾ ਵੀ ਮਨੁੱਖਾ ਜਨਮ ਵੀ ਦੁਰਲੱਭ ਵਸਤੂ ਹੈ। ਕਈ ਸ਼ਬਦ ਗੁਰਬਾਣੀ ਅੰਦਰ ਪੜ੍ਹਨ ਨੂੰ ਮਿਲਦੇ ਨੇ, ਕਹਿਣ ਲੱਗੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਹੈ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰਬ੍ਰਿਕ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰਨ ਕਾਲੇ ਦੇ ਸੰਜਰੀਆ, ਬੜੇ ਚਿਰਾਂ ਬਾਅਦ ਅਰਸੇ ਲੰਬੇ ਬਾਅਦ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਭਈ, ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਵਰਕਾਜ ਤੇਰੇ ਕਿਤੇ ਨਾ ਕਾਮਿਲ ਸਾਹ ਸੰਗਤ ਭੱਜ ਕੇ ਬਲਾਂ। ਕਿਸੇ ਕਵੀ ਦੇ ਬੋਲ ਨੇ। ਕਹਿਣ ਲੱਗੇ ਮਨੁੱਖਾ ਜਨਮ ਦੁਰਲੱਭ ਵਸਤੂ ਹੈ, ਅਤੇ ਜੂਨਾਂ ਹੋਰ ਵੀ ਨੇ, ਉਹਨਾਂ ਜੂਨਾਂ ਵਿੱਚ ਕਹਿਣ ਲੱਗੇ ਉਹ ਮਨੁੱਖ ਜਿਹੜੇ ਨੇ ਇਸ ਤਰ੍ਹਾਂ ਹੁੰਦੇ ਨੇ। ਕਹਿਣ ਲੱਗੇ ਉਹ ਜੂਨਾਂ 'ਤੇ ਪਸ਼ੂ ਜੀਵ ਜੰਤੂ ਭੋਗਦੇ ਨੇ, ਪਰ ਮਨੁੱਖਾ ਜਨਮ ਦੁਰਲੱਭ ਹੈ। ਕਹਿਣ ਲੱਗੇ ਮਨੁੱਖ ਇਸੇ ਜਨਮ ਵਿੱਚ ਇਹਨਾਂ ਸਾਰੀਆਂ ਜੂਨਾਂ ਦਾ ਸਰਦਾਰ ਮੰਨਿਆ ਗਿਆ। ਕਹਿਣ ਲੱਗੇ ਮਨੁੱਖ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ, ਕਿਉਂਕਿ ਇਹਨੂੰ ਗਿਆਨ ਮਿਲਿਆ। ਗਿਆਨ ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ, ਕਹਿੰਦੇ ਨੀਂਦ ਮਨੁੱਖ ਵੀ ਲੈਂਦਾ, ਪਸ਼ੂ ਵੀ ਲੈਂਦੇ ਨੇ। ਭੋਜਨ ਮਨੁੱਖ ਵੀ ਛਕਦਾ ਅਤੇ ਪਸ਼ੂ ਵੀ ਨੇ। ਪਦਾਰਥਾਂ ਦੇ ਭੋਗ ਜੀਵ ਜੰਤੂ ਵੀ ਭੋਗਦੇ ਨੇ ਅਤੇ ਮਨੁੱਖ ਵੀ ਭੋਗਦਾ, ਸਮਾਨਤਾ ਬਰਾਬਰਤਾ ਹੈ। ਕਹਿਣ ਲੱਗੇ ਨਿੰਦਰਾ ਭੋਜਨ ਭੋਗ ਪਾਏ ਪਸ਼ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ ਜਾਣ, ਬਸ ਗਿਆਨ ਤੋਂ ਬਿਨਾਂ ਉਹ ਪਸ਼ੂ ਨੇ ਅਤੇ ਮਨੁੱਖ ਕੋਲ ਗਿਆਨ ਹੈ, ਇਸੇ ਲਈ ਇਹਨੂੰ ਬਾਕੀ ਜੂਨਾਂ ਦਾ ਸਰਦਾਰ ਮੰਨਿਆ। ਕਹਿਣ ਲੱਗੀ ਦੁਰਲੱਭ ਵਸਤੂ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਗੁਰੂ ਦੀ ਸ਼ਰਨ ਪੈ ਕੇ ਮਨੁੱਖ ਨੂੰ ਇਸ ਦਾ ਇਲਮ ਹੁੰਦਾ, ਗਿਆਨ ਪ੍ਰਾਪਤ ਹੋ ਜਾਂਦਾ ਕਿ ਵਾਕਾ ਹੀ ਜਿਹੜਾ ਮਾਨਸ ਜਨਮ ਹੈ ਭਾਈ ਦੁਰਲੱਭ ਹੈ। ਇਸੇ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਹਿਮਤ ਕਰਦੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਮਨ ਤਨ ਹੋਈ ਚੁਲੰਭ ਜੇ ਸਤਿਗੁਰ ਪਾਇਆ, ਮਨ ਅਤੇ ਤਨ ਉਦੋਂ ਗੂੜਾ ਰੰਗ ਚੜ੍ਹਦਾ ਹੈ ਜੇ ਸਤਿਗੁਰੂ ਨੂੰ ਭਾ ਜਾਏ। ਇਸੇ ਲਈ ਸਤਿਗੁਰੂ ਕੋਲ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਜੀ ਕਿਰਪਾ ਕਰਿਓ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਦਿਓ। ਜੇ ਸਤਿਗੁਰੂ ਨੂੰ ਭਾ ਜਾਏ
ਫਿਰ ਮਨ ਤੇ ਤਨ ਐਸੇ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ। ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਉਹ ਮਨੁੱਖ ਨਾਮ ਦਾ ਸੌਦਾ ਵਪਾਰ ਕਰਕੇ ਸੱਚ ਨਾਲ ਜੁੜ ਕੇ ਆਪਣੇ ਜਨਮ ਨੂੰ ਸਵਾਰ ਕੇ ਇੱਥੋਂ ਚਲਿਆ ਜਾਂਦਾ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ, ਸਤਿਗੁਰੂ ਦੇ ਦਰਬਾਰ ਵਿੱਚ ਉਸਨੂੰ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਾਕੀ ਬੰਦਾਂ ਵਿੱਚ ਵੀ ਗਿਆਨ ਪ੍ਰਾਪਤ ਕਰਦੇ, ਦੱਸਦੇ ਨੇ, ਸਮਝਾਉਂਦੇ ਨੇ, ਅਖੀਰ ਵਿੱਚ ਰਹਿਮਤ ਕਰਦੇ, ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗਿਆਨ ਬਖਸ਼ਿਸ਼ ਕਰਕੇ ਝੋਲੀ ਪਾਉਂਦੇ ਨੇ। ਭਾਈ ਐਸੇ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਅਰਦਾਸ ਕਰਦਾ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਜੇ ਤੈਨੂੰ ਭਾ ਜਾਏ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ, ਫਿਰ ਮੈਨੂੰ ਪਰਮਾਤਮਾ ਜੀ ਆਪਣਾ ਨਾਮ ਬਖਸ਼ਿਸ਼ ਕਰਕੇ ਦਿਓ, ਮੇਰੇ ਅੰਦਰ ਹਿਰਦੇ ਅੰਦਰ ਐਸੇ ਨਾਮ ਦਾ ਨਿਵਾਸ ਹੋ ਜਾਏ ਅਤੇ ਮੈਂ ਤੇਰੇ ਗੁਣ ਗਾਉਂਦਾ ਰਹਾਂ ਸਦਾ ਹੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ, ਨਾਮ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ,

ਪੜਪੁਸਤਕ ਸੰਧਿਆ ਬਾਦੰ ਸਿਲ ਪੂਜ ਸਭਗ ਸਮਾਦੰ ਮੁਖ ਝੂਠ ਬਹੁਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ।

ਮਹਿਕਮੇ ਵੇਖ ਮਹਿਲਤ ਮਰਨ ਸਾਰੇ ਆ ਜਰਿਆ ਜਬਨਾਰਿਆ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ, ਆਪ ਹਾਥ ਦੇ ਰਾਖ ਮੋਹੇ, ਮਨ ਕਰਮ ਬਚਨ ਵਿਚਾਰ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵੇ ਨਮੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰ ਸੁਧਾਖਰ, ਕੀਨੇ ਰਾਮ ਨਾਮ ਇਕਾਖਰ, ਕਿਨ ਕਾਇਕ ਜਸ ਜੀ ਵਸਾਵੈ, ਤਾਂ ਕੀ ਮੈਂ ਮੰਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੂਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੌਤਾ ਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ, ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਅਰਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ,
ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤਨਾ ਪਾਰ, ਸਿਮਰੇ ਸੀ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੀਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ,

ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜਾਂ ਮਹਾਂਪਿਆਨ ਦੁੱਧ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਨਾਮ ਕਿਨ ਮੈਂ ਉਧਾਰੀ ਅਨਕੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋੜੀ ਬੰਦਨਾ ਭਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਾਰ ਗੇ ਜਾਤ ਕੇਲਾ ਤੈ ਹਰ ਨਾਮ ਸਿੰਘੂ ਸੁਹੇਲਾ ਐਸਾ ਨਾਮ ਮਨਸਰਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜਿਉਂ ਜਨਮ ਅਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲਕ ਬੁਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਗਨ ਜਾਹੇ ਨ ਕੋ ਸਰ ਕਾ ਨਾਮ ਆ ਸੰਤੋਸਾ ਜੈ ਭੈਂਡੇ ਮੈਂ ਅੰਧ ਗੁਬਾਰ ਹਰ ਕਾ ਨਾਮ ਸੰਗ ਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਂ ਨੂੰ ਹਰ ਕੇ ਨਾਮ ਤੇ ਨਾਲ ਪਛਾਣੂ ਜੈ ਮਹਾਂ ਪਿਆਨ ਤਤ ਬੋ ਕਾਮ ਤੇ ਹਰ ਕੇ ਨਾਮ ਕੀ ਤੂੰ ਪਰ ਸ਼ਾਮ ਜਾ ਤਰਖਾ ਮਨ ਤੂੰ ਜਾ ਕਰਖੈ ਤੈ ਨਾਨਕ ਘਰ ਰਮਤ ਬਰਖੈ ਭਗਤ ਜਨਾ ਕੀ ਬਰਤ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕੇ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਕੋ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੂ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਏ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਿਆ ਹਰ ਹਰ ਦੇਵਾ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਥਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਬੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈਰ ਕਾ ਭਗਤ ਪ੍ਰਗਟ ਨਹੀਂ ਛਪੈਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਵਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕੇ ਸੰਗ ਬਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਸ਼ਿਆ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜ ਸ਼ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮੱਧੇ ਫਿਰੇ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਦਾ ਨਾ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੇ ਬਹੁ ਭਾਤੀ

ਸਾਰ ਨੌ ਖੰਡ ਪ੍ਰਿਥਮੀ ਫਿਰੈ ਚਰਜੀਵੈ ਮਾਂ ਉਦਾਸ ਵੀ ਸਰਥੀ ਵੈਗ ਮੈਂ ਓਤ ਪੁਰਾਨ ਕਨਕ ਸਹਿਬੈ ਵਰਪੂਮ ਦਾਨ ਨਿਵਲੀ ਕਰਮ ਕਰੈ ਬਹੁ ਵਾਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਪੀ ਹਉ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਗੁਰੂ ਗੁਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕੋ ਬਹੁਤ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁਤ ਦੇ ਅਨੀਤ ਸੁਦਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਬਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁੱਝੈ ਗੋਟ ਪਾਵ ਦਰਗਨੇ ਸਿੱਜੈ ਛੂਟ ਸੁਨਾਈ ਉਪਿਆਲ ਮੋਹ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੋ ਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਤਸੰਗਿਓ ਮੈਂ ਸ਼ੋਰੈ ਜੇ ਕੋ ਜਨਮਨ ਤੇ ਡਰੈ ਸਾਜਨਾ ਕੀ ਸ਼ਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਹੋ ਸਾ ਸੰਗ ਜਾ ਕੈ ਮਿਟੇ ਅਭਿਮਾਨ ਹੋ ਆਪਸ ਕੋ ਜੋ ਜਾਣੈ ਨੀਚਾ ਸੋ ਗੁਣੀਐ ਸਭ ਤੇ ਉੱਚਾ ਜਾ ਕਾ ਮਨ ਵਿਸਲ ਗਿਰੀ ਨਾਰਾ ਨਾਮ ਤਿੰਨ ਕਟ ਕਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾ ਪੁੰਨ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਿਥਾਉ ਕਹੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ

0: ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਉਣ ਮੂੰਹ ਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ ਪਰ ਜੋਬਨ ਭੋਜਨ ਸੁਖਸੂਦ ਬਿਰਧ ਪਿਆਉ ਪ੍ਰਸਾਦ ਸੈਨ ਮੁਖਿਉ ਪਿਆਉ ਬੈਠਕਾਉ ਦੈਨ ਇੰਦਰ ਗੁਣ ਗੁਣ ਕਛੂਨਾ ਬੂਜੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਤ ਸਹਿ ਜੇ ਪ੍ਰਸਾਦ ਪੀ ਵੇ ਸੀਤਲ ਜਲਾ ਸੁਖਦਾਈ ਪਾਉਣ ਪਾਵ ਕਮੁੱਲਾ ਜੇ ਪ੍ਰਸਾਦ ਭੋਗਿਆ ਸਭ ਰਸਾ ਸਗਲ ਸਮਗਰੀ ਸੰਗ ਸਾਤ ਬਸਾ ਦੀਨੀ ਅਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਰ ਲਿਓ ਪ੍ਰਭ ਆਪੇ ਆਦੰਤ ਜੋ ਰੱਖਣਾ ਹਾਰ ਤਿਸਮ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਦਸਿਓ ਮੂੜਾ ਮਨ ਨੇ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੁੰਦਾ ਜਾਨ ਤੂਰੇ ਜਾ ਕੀ ਟਲ ਪਾਵੈ ਦਰਗੈ ਮਾਨ ਤੇ ਸਭ ਸਾਰਿਆ ਮੁਖ ਦਾ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੁਅਸਤਰ ਕਰ ਮਾਨੈ ਜੋ ਹੁਣ ਸਦੂਰ ਪਰੰਨ ਹੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਰ ਪੇਖ ਅੰਤਰ ਮਲਮਾਇਆ ਸ਼ਫਨਾਈ ਕਿਸ਼ ਕਰੈ ਛੁਪਾਇਆ ਬਾਰ ਗਿਆਨ ਧਿਆਨ ਨਿਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰਗਨ ਬਾਰ ਤਨ ਸੁਆ ਗਲ ਬਾਦਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰਗਲ ਹੋ ਓੜ ਨਿਭਾਵੈ ਕਾਂ ਬੁਜਾਰ ਤ ਬੁਝੇ ਡੋਰਾ ਨਿਸਕਈਏ ਤੋਂ ਸਭ ਜੈ ਭੋਰਾ ਕਹਾਂ ਬਿਸਨ ਪਦ ਗਾ ਵੈ ਗੁੰਗ ਯਤਨ ਕਰੇ ਤੋ ਪੀਸਰ ਭੰਗ ਕੈ ਪਿੰਗਲ ਪਰਬਤ ਪਰ ਪਾਵਣ ਨਹੀਂ ਹੋ ਤੂੰ ਆਸ ਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ ਨਾ ਚੀਤ ਜੋ ਬੈ ਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਣਦ ਗਿਲ ਮਾਇਆ ਰੰਗ ਰਸਿਆ ਦਿੜ ਕਰਮਾ ਨਿਮਨੈ ਪ੍ਰਤੀਤ ਅਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋਹ ਐਂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿਣ ਸਭ ਤੇਰੀ ਰਾਸ ਤੁਮ ਮਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਸੁਭਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇ ਨਾਰ ਪ੍ਰਭ ਛੋੜ ਕੇ ਲਾਗੇ ਅਣ ਸੁਆਏ ਨਾਨਕ ਕਹੂ ਨਾ ਸੀ ਜਈ ਬਿਨਾ ਮੈਂ ਪਤ ਜਾਏ ਅਸ਼ਟਪਦੀ ਦਸ ਪਸੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋੜ ਗਵਾਵੈ ਇੱਕ ਬਿਨਾਂ ਦੇ ਦਸ ਵੀ ਹਿਰਲੇ ਤਾਂ ਮੂੜਾ ਕੋ ਕਹਾਂ ਕਰੇ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲੱਗਾ ਪਰ ਮੀਠਾ ਸਰਬ ਸੁਖ ਤਾ ਉਹ ਮਨ ਮੂਠਾ ਜਿਸ ਦਿਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਣਤ ਸਾਹ ਆਪਣੀ ਦੇ ਰਾਸ ਕਾਤ ਬੀਰਤ ਵਰਤੇ ਅੰਦੋਲਾਸ ਆਪਣੀ ਅਮਾਨ ਕਿਸ਼ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਅੱਗੇ ਰੱਖਿਆ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗਲਾਵੈ ਉਹ ਬਿਨਸਿਆ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰਿਓ ਤੇ ਅੰਧ ਅੰਧਾਰ ਬਟਾਵੂ ਸੋ ਜੋ ਲਾਵੈ ਨੇਹ ਤਾ ਕੁਵਾਥ ਨਾਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰੋ ਜੋਬਣ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸੁਆ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਗਤ ਗੁਮਾਨ ਅਸਤਰ ਬਗਸਾਧ ਕੀ ਸਰਨ ਨਾਨਕ ਜਪ ਜਪ ਜੀ ਵੈਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰਦਰਬ ਕੋ ਹਿਰੈ ਮਿਥਿਆ ਨੇਤਰ ਪੇਕਤ ਪਰ ਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਣ ਸੁਆਦ ਮਿਥਿਆ ਚਰਨ ਪਰ ਬੇਕਾਰ ਗੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਧਨੀ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਚ ਬਿਨਾਂ ਘਿਓ ਸੁੱਚਾ ਬਿਰਥਾ ਨਾਮ ਬਿਨਾਂ ਧਨੇ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾਂ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜੰਜੇਗੜ ਪਸਿਓ ਨਾਉ ਨਾਨਕ ਤਾਕੈ ਬਲ ਬਲ ਜਾਉ ਰਾਹਤ ਅਵਰ ਕਸ਼ਵਰ ਕਮਾਵਤ ਮੰਨੀ ਪ੍ਰੀਤ ਮੁਖੋ ਗੰਢ ਲਾਵਤ ਜਨ ਆਰ ਪ੍ਰਭੂ ਪ੍ਰਬੀਨ ਬਾਰ ਪੇਖ ਨ ਖਾਉ ਭੀਨ ਅਵਰ ਉਪਦੇਸ ਆਪ ਨ ਕਰੈ ਆਵਤ ਜਾਵਤ ਜਨਮ ਮਰਿਆ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਨਮ ਸਭ ਤੇ ਰਿਆਤ ਸਭ ਕੀ ਜਾਣੇ ਆ ਤੁਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਂ ਤੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋ ਕਾਮ ਗਰੋਧਰ ਲੋਭ ਮੋਹ ਬਿੰਸਿਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੁਰ ਰਖਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੇ ਥਕ ਦਬਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਅਠ ਪੈਰ ਦਾ ਜਸ ਗਾ ਬੀਜੈ ਪ੍ਰਸਾਦ ਤੁਸ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਸਰਾਮ ਸਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਜਸ ਕਹਿਤ ਜੇ ਪ੍ਰਸ਼ਾਦ ਤੇਰੇ ਸਗਲ ਛਿਦਰ ਢਾਕੇ ਮਨਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਅਪੂਖਨ ਪੈਰੀ ਜੈ ਮਨ ਤਿਨ ਸਿਮਰਤ ਕਿਉ ਆਲਸ ਕੀ ਜੈ ਜੇ ਪ੍ਰਸਾਦ ਅਸਵਹਸਤ ਜੇ ਪ੍ਰਸਾਦ ਅਸਵਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਬਣਤ ਬਣਾਈ ਉਠ ਤੇ ਬੈਠ ਸਾ ਸਹਿ ਧਿਆਈ ਤੇ ਸਹਿ ਤਿਆ ਜੇ ਲਖਾਈ ਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਉਹ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਜੇ ਪ੍ਰਸਾਦ ਤੇਰੀ ਪਤਰਾ ਗੁਰਪ੍ਰਸਾਦ ਨੂੰ ਦੱਸ ਕਿਹਾ ਜੇ ਪ੍ਰਸਾਦ ਸੁਣੇ ਕਰਨਾਲ ਜੇ ਪ੍ਰਸਾਦ ਭੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਜੇ ਬਸਾਂ ਜੇ ਪ੍ਰਸਾਦ ਅਸਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਰੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜੇ ਪ੍ਰਸਾਦ ਤੂੰ ਪਾਵੈ ਸਾਜ ਰੇ ਮਨ ਮੇਰੇ ਤੁਦਾ ਸੋ ਰਾਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਸਦਾ ਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਜ ਰੇ ਮਨ ਮੇਰੇ ਤੁਤਾ ਸੋ ਰਾਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੁਣਾਉ ਆਪ ਗੁਆ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਪ੍ਰਗਾਸ ਪ੍ਰਭੂ ਦਿਆ ਦੇ ਕਮਲ ਬਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਮਿਦਾਨ ਪ੍ਰਭ ਤੇਰੀ ਮੈਂ ਆਪ ਕਸ਼ੂਨ ਕਿਨਹੂੰ ਲਾਇਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਕਿਨਕੇ ਕਛੂ ਨਾ ਹਾਥ ਸਲੋ ਗਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗਮ ਖੋਜ ਲੋ ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਿਟਿਆ ਬਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਬੋਤ ਨੇਰਾ ਸਾਧਕ ਸੰਘ ਪਾਏ ਨਾਮ ਰਤਨੋ ਸਾਧਕ ਸੰਗੇ ਕੇ ਉੱਪਰ ਜਤਨੋ ਸਾਧਕੀ ਮਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਬ੍ਰਹਮਾਇ ਸੁਮਾਣੀ ਸਾਧਕ ਸੰਘ ਅਗੋਚਰ ਮਿਲੈ ਸਾਧਕ ਸੰਘ ਸਦਾ ਪ੍ਰਫੁਲੈ ਸਾਧਕ ਸੰਘ ਆਵੈ ਬਸ ਪੰਚਾ ਸਾਧ ਸੰਗਮ ਤਰਸ ਪੁੰਚਾ ਸਾਧ ਸੰਘ ਹੋਏ ਸਭ ਕਿਰੇਨ ਸਾਧਕ ਸੰਘ ਨੋਰ ਬੈਨ ਸਾਧਕ ਸੰਘ ਨਕ ਤੂੰ ਧਾਵੈ ਸਾਧ ਸੰਘ ਸਿਤ ਮਨ ਪਾਵੈ ਸਾਧਕ ਸੰਘ ਮਾਇਆ ਤੇ ਭਿੰਨ ਸਾਧਸੰਗ ਨਾਨਕ ਸੋ ਪ੍ਰਭ ਸੋ ਨਾ ਸਾਧ ਸੰਘ ਨਾਨਕ ਪ੍ਰਭ ਸੋ ਪ੍ਰਸੰਨ ਹੋ ਸਾਧਸੰਗ ਦੁਸ਼ਮਣ ਸਾਹਿਬ ਮੀਤ ਸਾਧੂ ਸੰਘ ਮਾ ਪੁਨੀਤ ਸਾਧ ਸੰਘ ਕਿਸਿਓ ਨਹੀਂ ਬੈਰ ਹੋ ਸਤਿਗ ਸੰਘ ਨੇ ਬੀਗਾ ਪੈਰ ਹੋ ਸਤਿਗ ਸੰਘ ਨਹੀਂ ਕੋਈ ਮੰਦਾ ਸਾਧ ਸੰਘ ਜਾਣੇ ਪਰਮਾਨੰਦਾ ਸਾਧਿਕ ਸੰਘ ਨਹੀਂ ਹੋ ਤਾਪ ਹੋ ਸਤਿਗ ਸੰਘ ਤੇ ਸਾਹਿਬ ਆਪ ਹੋ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੇ ਸੰਘ ਨਾ ਕਬੂਤਾ ਵੈ ਸਾਧਿਕ ਸੰਘ ਸਦਾ ਸੁਖ ਪਾਵੈ ਸਾਧ ਸੰਘ ਬਸਤਾ ਕੋ ਚਲੈ ਸਾਧੂ ਕੇ ਸੰਘ ਅਜਰ ਸਹਿ ਸਾਧਿਕ ਸੰਘ ਬਸੇ ਥਾਨ ਉੱਚੈ ਸਾਧੂ ਸੰਘ ਮਹਿਲ ਪਹੁੰਚੈ ਸਾਧਕ ਸੰਗ ਜਿਹੜੇ ਸਭ ਧਰਮ ਹੋ ਸਾਧਕ ਸੰਘ ਕੇਵਲ ਪਾਰ ਬ੍ਰਹਮ ਹੋ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ ਹੋ ਸਾਧ ਸੰਘ ਸਭ ਕੁਲ ਉਧਾਰ ਹੈ ਸਾਧ ਸੰਘ ਸਾਜ ਨਿਮਿਤ ਕੁਟੰਬ ਨਿਸਤਾਰ ਹੈ ਸਾਧੂ ਕੈ ਸੰਘ ਸੋਤਨ ਪਾਵੈ ਜਿਸ ਥਾਂ ਤੇ ਸਭ ਕੋ ਵਰਸਾਵੈ ਸਾਧ ਸੰਘ ਧਰਮ ਰਾਏ ਕਰੇ ਸੇਵਾ ਸਾਧਕ ਸੰਘ ਸੋਭਾ ਸੁਰਦੇਵਾ ਸਾਧੂ ਕੈ ਸੰਘ ਪਾਪ ਲਾਇਨ ਹੋ ਸਾਧ ਸੰਘ ਅੰਮ੍ਰਿਤ ਗੁਣ ਗਾਇਨ ਹੋ ਸਾਧਕ ਸੰਘ ਸਰਬਧਾਨ ਅਗੰਮ ਹੋ ਨਾਨਕ ਸਾਧਕ ਸੰਘ ਸਫਲ ਜਨਮ ਸਾਧਕ ਸੰਘ ਨਹੀਂ ਕਿਸ਼ਕਾਲ ਦਰਸ਼ਨ ਪੇੜਤ ਹੋਤ ਨਿਹਾਲ ਸਾਧਕ ਸੰਘ ਕਲੂਕਤਾ ਰਹਿ ਸਾਧਕ ਸੰਘ ਨਰਕ ਭਰਾ ਰਹਿ ਸਾਧਕ ਸੰਘ ਇਹਾਂ ਸੁਹੇਲਾ ਸਾਧ ਸੰਘ ਬਿਸ਼ਰ ਧਰ ਮੇਲਾ ਜੋ ਛੈ ਸੋਈ ਬਲ ਪਾਵੈ ਸਾਰੇ ਸੰਘ ਨੇ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਕੁਦਰੇ ਸਾਧ ਸੁਮਰਸ ਹੈ ਸਾਧਕ ਸੰਘ ਸੁਨੂ ਹਰ ਨਾਉ ਸਾਧ ਸੰਘਰ ਕੇ ਉਨ ਗਾਉਂ ਸਾਧਕ ਸੰਘ ਨਾ ਮੰਤੇ ਬਿਸਰੈ ਸਾਧ ਸੰਘ ਸਰਪਣ ਨਿਸਤਰੈ ਸਾਧਕ ਸੰਘ ਲਗੇ ਪ੍ਰਭ ਮੀਠਾ ਸਾਧੂ ਕੇ ਸੰਕਟ ਕਰ ਡੀਠਾ ਸਾਧ ਸੰਘ ਪਏ ਆਗਿਆਕਾਰੀ ਸਾਧ ਸੰਗਤ ਪਈਏ ਮਹਾਰੀ ਸਾਧਕ ਸੰਘ ਮਿੱਠੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੀ ਉੱਚੀ ਸਾਧ ਕੀ ਸੋਭਾ ਮੂਝ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਅਪੇਖੇ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਤੰਦਰ ਲੇਪ ਜਸ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਤੰਦਰ ਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੀ ਕੋ ਜੁੰਬ ਸੁਧਾ ਕਹੁ ਖੋਦੈ ਕਹੁ ਚੰਦਨ ਲੇਪ ਬ੍ਰਹਮ ਗਿਆਨੀ ਕੇ ਗੁਨਾਹ ਉਹਨਾਂ ਜੋ ਭਾਵ ਕੈ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨੋ ਪ੍ਰਕਾਸ ਜੈਸੇ ਧਾਰੂ ਪ੍ਰਕਾਸ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੈ ਨਾ ਹੀ ਪ੍ਰਕਾਸ ਜੈਸੇ ਧਾਰੂ ਪ੍ਰਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾ ਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਜਨ ਭੈ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਰਲ ਕਿਰੀ ਨਾਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭੈਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਰਸਮਰਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਬ੍ਰਹਮ ਗਿਆਨੀ ਯਥਾਵਤ ਬੰਦਾ ਬ੍ਰਹਮ ਗਿਆਨੀ ਕਹੇ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਕਿਆ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗੀਤਾ ਬ੍ਰਹਮ ਗਿਆਨੀ ਕਾ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕੇ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕੇ ਕਥੇ ਨਾ ਜਾਏ ਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਾਹਿਬ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਜੀਵ ਹੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰਾਤ ਬ੍ਰਹਮ ਗਿਆਨੀ ਕਾ ਸਗਲਾ ਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਗੁਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖਿਆ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰ ਹੈ ਨਾਨਕ ਉਹ ਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰਿਆ ਰੂਪ ਨ ਪੇਖਿਆ ਨਿਤਰ ਸਾਧਗੀ ਟਲ ਸੰਸੰਗ ਹੇਤ ਕਰਨਾ ਸੁਣੈ ਕਹੋ ਕਿ ਨਿੰਦਾ ਸਭ ਤੇ ਜਨੇ ਉਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨ ਮਨ ਤੇ ਟਰੈ ਇੰਦਰੀਅਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਪਰਸ ਬੈਸਨੋ ਸੋ ਜੀ ਸੋ ਪਰਸੋ ਪ੍ਰਸੰਨ ਬਿਸਨ ਕੀ ਮਾਇਆ ਤੋਂ ਇਹ ਪਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸ ਨੂੰ ਕਹਿੰਦੇ ਮਤਲਬ ਧਰਮੋਂ ਕਾਹੂੰ ਫਲ ਕੀ ਇੱਛਾ ਨਹੀਂ ਬਾਦਸ਼ਾਹ ਹੈ ਕੇਵਲ ਪਦ ਕੀਰਤਨ ਸੰਗ ਰਾਚਾ ਹੈ ਮੰਤਨ ਅੰਦਰ ਸਿਮਨ ਗੋਪਾਲ ਹੋ ਸਭ ਉਪਰੋਕਤ ਕਿਰਪਾਲ ਆਪ ਦੜੈਵਰਾ ਨਾਮ ਜਪਾਵੈ ਨਾਨਕੋ ਬੈਸ ਨੂੰ ਪਰਮ ਗਤ ਪਾਵੈ ਭਗਾਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ ਕਾ ਸੰਗ ਮੰਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮੋ ਸਾਹ ਸੰਗ ਪਾਪ ਅਮਲਕ ਹੋਵੈ ਤਿਸ ਭਗਾਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤ ਨਰਪੈ ਬਿਸਨ ਪ੍ਰੀਤ ਵਰਗ ਚਰਨਰ ਦੇ ਬਸਾਵੈ ਨਾਨਕ ਐਸਾ ਭਗਾਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧਿਆ ਰਾਮ ਨਾਮ ਮਤ ਮੈਂ ਸੋਧਿਆ ਰਾਮ ਨਾਮ ਸਾਰਸ ਪੀਵੈ ਸੋ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਤ ਬੂਝੇ ਮੂਲ ਸੂਕ ਮੈਂ ਜਾਣੇ ਅਸਤੂਲ ਚਾਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਪਸ ਪ੍ਰੇਦ ਮੁਗਦ ਪਾਥਰ ਕੋ ਤਾਰੇ ਸਰਵ ਰੂ ਕਉ ਖੁਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਹਰ ਜਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗਾਤ ਮੁਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਦਵਾ ਤੁਮੇ ਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਤ ਨਹੀਂ ਵਿਯੋਗ ਤੈਸਾ ਸੁਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿ ਜਿਤ ਘਰ ਆਕੇ ਤੈਸਾ ਤਿਰਨਾਵ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਣ ਹੋਗ ਪਸਰੇ ਆਪਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤਣ ਪਾਰਾਵਾਰ ਨਾ

ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਕੀ ਸਰਵਪਾਏ ਕਈ ਕੋਟ ਪਾਥਰ ਵਿਖਣ ਵਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇ ਸੁ ਮੰਡਲ ਕਈ ਕੋਟ ਸਿਰ ਸੁਰਨ ਖੇਤਰ ਕਈ ਕੋਟ ਦੇਵ ਦਾਨਿੰਦਰ ਸਿਰ ਛਾਤਰ ਸਗਲ ਸਮੱਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵ ਹੈ ਤਿਸ ਤੇ ਨਿਸਤਾਰ ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਕ ਪ੍ਰਕਾਰ ਜੰਤ ਕਈ ਕੋਟ ਕੇਚਰ ਜੀਵ ਹੈ ਕਈ ਕੋਟ ਗਿਰੀ ਮੇਰ ਸੰਥੀ ਵੈ ਕਈ ਕੋਟ ਜਕ ਨਿਰਪਿਸਾਚ ਕਈ ਕੋਟ ਭੂਤਰ ਸ਼ੁਕਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕ ਅਲ ਪਿਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸਿਉ ਨਿਵਾਸੀ ਕਈ ਕੋਟ ਜਨਮ ਜੀਵ ਮਰ ਕਈ ਕੋਟ ਬਹਿ ਬੋਜੋ ਨੀ ਫਿਰ ਕਈ ਕੋਟ ਬੈਠ ਤੀ ਖਾਏ ਕਈ ਕੋਟ ਕਲੈ ਥੁਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮੈਂ ਚਿੰਤ ਜਹ ਜਹ ਭਾਣਾ ਤਹਿ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗਤਿ ਲਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੈ ਪਾਰ ਮੋਹੰਤੇ ਕਈ ਕੋਟ ਦਰਸ਼ਨ ਪੈ ਪਿਆਸ ਤਿਨ ਕੋ ਮਿਲੇ ਪਰਵ ਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬੁਨ ਤਿਨ ਲਾਗੈ ਰੰਗ ਜਿਨ ਕੋ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰੇ ਕਈ ਜੁਗਤ ਕਿਨੋ ਵਿਸਤਾਰੇ ਕਈ ਬਾਰ ਫਸਲ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕਿਨੇ ਬਹੁ ਭਾਂਤ ਪ੍ਰਭੁਤ ਪ੍ਰਮਾ ਸਮਾਰ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਮਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੈ ਸਦਾ ਨਿਹਾਰੇ ਕੋ ਨੇਤਰੈ ਕਈ ਕੋਟ ਨਾਮ ਰਸ ਪੀਵੈ ਮਰਪੈ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੈ

ਕਰਮ ਸਰਬ ਗੁਣਾਤ ਆਗਿਆ ਕਾਰੀ ਵਪਰਾਜੀਓ ਜੋ ਤਿਸ ਭਾਵੈ ਸੋ ਵਿਣਥਿਓ ਕਬੂ ਉਤਨਿ ਜਿਸ ਮੈਂ ਬਸੈ ਕਬੂ ਸੋ ਹਰ ਕਰਮ ਗਸੈ।

ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸਵਦ ਜਿਸ ਕਹਿ ਅੰਤਰ ਰਾਜ ਅਵਮਾਨ ਸੋ ਨਰਕ ਪਾਤੀ ਓ ਸਵਾਨ ਜੋ ਜਾਣੇ ਮੈਂ ਜੋ ਬਣਵੰਤ ਸੋ ਤਵਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੇ ਜਨਮ ਮਰੇ ਬੋਜਨ ਪਰਮਾਵੈ ਧਨ ਮੂੰ ਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਿਰੇ ਵੀ ਵਸਾਵੇ ਨਾਨਕੀਆਂ ਮੁਕਤਾ ਅੱਗੇ ਸੁਖ ਪਾਵੇ ਧਨਵੰਤਾਵੇ ਕਰ ਕਰਵਾਵੇ ਤਿੰਨ ਸੁਆ ਕੋ ਸੰਗ ਨਾ ਜਾਵੇ ਬੋਲੋ ਸਕਰ ਮਨ ਖੂਪਰ ਕਰੇ ਆਸ ਪਲ ਭੀਤਰ ਤੱਕ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਦ ਕਿਸੇ ਨਾ ਵਧੇ ਆਵੰਕਾਰੀ ਧਰਮ ਰਾਜ ਦੀ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕ ਮਿਟੇ ਮਾਨ ਸੋ ਚੰਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਬਿਰਤਾਰੇ ਅੰਕਤ ਵਸੈ ਕਰੇ ਅੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅੰਗ ਯਤਨ ਕਰੇ ਆਤਮ ਦਰਵੇ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਨ ਆਵੇ ਸਰਬ ਕਿਰਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਉਸ ਕੋ ਸੁਖ ਨਾਹੀ ਕੋਏ ਜਾਵੇ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਭ ਜੁਣ ਮੈਂ ਫਿਰਤਾ ਜਾ ਉਤਾਰੇ ਗੋ

ਜਾਂ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲਹਾਰ ਅਸ਼ਟਪਦ ਟੂਟੀ ਗਣ ਨਿਹਾਰ ਗੋਪਾਲ ਸਰਬ ਜਿਹਾ ਪੇ ਪ੍ਰਤਪਾਲ ਸਗਲ ਚਿੰਤਾ ਸਮਨ ਮਾਇ ਤਿਸ ਤੇ ਵਿਰਤਾ ਕੋਈ ਨਾਇ ਰੇ ਮਨ ਮੇਰੇ ਸੁਧਾਰ ਜਾਪ ਨਾਸੀ ਪ੍ਰਭ ਆਪੇ ਆਪ ਆਪਣ ਗਿਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਇਤਰੇ ਕਿਛ ਕਾਮ ਕਥ ਨਾਨਕ ਜਾਪੇ ਕਰਨਾ ਰੂਪਵੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘੱਟ ਸੋਏ ਧਨਵੰਤਾ ਹੋ ਕਿਆ ਕੋ ਗਰਬੈ ਸਭ ਕੀ ਤਿਸ ਕਾ ਦੀਆ ਦਰਬੇ ਅਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੀਨ ਹਰ ਜਾਨੀ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋਂ ਗੁਰ ਕਾ ਸ਼ਬਦ ਮਣੇ ਅਸਥੰਮਣ ਜੋ ਪਾਖਾ ਨਾਵ ਚੜਤਰੇ ਪ੍ਰਾਣੀ ਗੁਰ ਚੰਨ ਲਖਤ ਨਿਸਤਰੇ ਜੋ ਅੰਧਕਾਰ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਗ ਪਲਟਾਵੇ ਤਿੰਨ ਸੰਦਨ ਕੀ ਬਾਚੋ ਧੂਰ ਨਾਨਕ ਅਲੋਚਾ ਪੂਰ ਮਨ ਮੂਰਖਾਏ ਬਿਲਾਏ ਪ੍ਰਭ ਲਿਖੇ ਕਾ ਲਿਖਿਆ ਪਾਈ ਏ ਦੁੱਖ ਸੁਖ ਪ੍ਰਭ ਦੇਵ ਹਾਰੇ ਅਵਰ ਤਿਆਗ ਤੂੰ ਤਿਸ ਜਿਤਾਰ ਜੋ ਕਿਛ ਕਰੈ ਸੋਇ ਸੁਖਮਾਨ ਭੁੱਲਾ ਕਾਏ ਫਿਰੇ ਜਾਣ ਕੌਣ ਬਸਤਾਈ ਤਿਰ ਸੰਗ ਲਪਟੋ ਰਾਜੋ ਪਿਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਘਰ ਪਾਇਆ ਤਾਜੇ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤਾ ਸੰਗ ਚਾਲਿਆ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਜਲਰ ਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤ ਬਲਹਾਰੇ ਚਰਨ ਸਾਧਕ ਧੋਏ ਧੋਏ ਪੀਰ ਸਾਧ ਗੁਰਬਣਾ ਜੀਓ ਸਾਧ ਧੂਰ ਕਰੋ ਇਸਨਾਨ ਸਾਧੂ ਗੁਰਦਾਏ ਕੁਰਬਾਨ ਸਾਧ ਸੇਵਾ ਭਾਗੀ ਪਾਈ ਸਾਧ ਸੰਗਰ ਕੀਰਤਨ ਗਾਇਨ ਗੁੰਦੇ ਸਾਧੂ ਰਾਖੇ ਅਰਗੂੰ ਗਏ ਮਰਤ ਰੋਹ ਚਾਖੇ ਉੜ ਗਏ ਸੰਤਤ ਰਹਿ ਸਰਬ ਸੁਖ ਨਾਨਕ ਤੇ ਪਾਏ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਤੇ ਹਾਰ ਸਰਮ ਧਾਨ ਜਾ ਕੀ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲੈ ਨਾ ਪਾਏ ਸਭ ਕੀ ਦਿਸ ਕਾ ਦਿਸ ਗਾ ਸਭ ਕੀ ਦਿਸ ਕਾ ਕਰਨੇ ਜੋਗ ਤਿਸ ਬੰਦੋ ਸੁਰ ਹੋ ਲੋਕ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਗੁਣ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਦੀ ਆ ਜਾ ਕੇ ਮਨ ਕੁਰਕੀ ਪਰਤੀ ਤਿਸ ਦਿਨ ਆਵੇ ਹਰ ਪਹੁੰਚੀ ਭਗਤ ਭਗਤ ਸੁਣਿਆ ਤੈ ਲੋਏ ਜਾ ਕੇ ਹਿਰਦੇ ਕੋ ਹੈ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚ ਹਿਰਦੇ ਸੱਚ ਆਕਾਰ ਸੱਚ ਵਰਤੇ ਸੱਚ ਪਾਸਾਰ ਪਾਰ ਬ੍ਰਹਮ ਜਿਣ ਸੱਚ ਕਰ ਜਤ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸਾਨ ਅਸ਼ਟਵਦਿ ਅਵਨਾਸੀ ਬ੍ਰਹਮਨ ਮੇਰਾ ਅਖਮਾਨੁ ਕੀ ਤੂੰ ਪ੍ਰੀਤੀ ਆਖ ਤਿਸਤੇ ਪਰ ਇਹਨੇ ਕਿਸ ਕੋ ਹੈ ਸਰ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਕਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾਨ ਦਾ ਦਿਆਲ ਬਖਸ਼ਣ ਸਾਹ ਤੇਰੇ ਕੀ ਚਰਨੀ ਪਾਓ ਨਾਨਕੇ ਮੁਨ ਰੇ ਅੰਨਾਓ ਮਨਸਾ ਪੂਰਨ ਸਰਣਾ ਜੋ ਕਰਵਾਇਆ ਸੋਈ ਹੋ ਘਰ ਜਹਰਨ ਪਰਨ ਜਾਗਣੇ ਦਰ ਹੋਰ ਤਿਸ ਕਾ ਮੰਤਰ ਜਾਣੇ ਹੋਰ ਅਣਦਰੂ ਮੰਗਲ ਸਭ ਜਾ ਕੇ ਸਰਵ ਥੋਕ ਨੀ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤੁਸ ਸਰਗਿਸਤ ਮੈਂ ਭੋਗੀ ਤਿਆਏ ਤਿਆਏ ਭਗਤ ਸੁਖ ਪਾਏ ਨਾਨਕ ਤਿਸ ਪ੍ਰਕਾ ਨਿਯੰਤਰਣ ਪਾਏ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਹਰੇ ਵਗਾਏ ਪਿਤਾ ਕੰਜਨ ਗਜਾਨੇ ਪੋਜ ਸਗਲ ਪਰੋਏ ਆਪਣੇ ਸੋ ਸਮਤ ਗਿਆਨ ਧਿਨ ਜਿੰਦੇ ਜਨਦਾਸ ਨਾਮ ਤੇ ਆਵੇ ਸੈ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚਨੇ ਤਿਸ ਕੇ ਸਥਾਨ ਜੈ ਸਜਨ ਆਵੇ ਤੈਸਾ ਨਾਨਕ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਰਹਿ ਇੱਕ ਰੰਗ ਨਾਨਾ ਵਿਦਗਿਨ ਵਿਸਤਾਰ ਪਵਣਾ ਸੀ ਇੱਕ ਅੰਕਾਰ ਨਾਨਾ ਚਲਦ ਕਰੇ ਖਿਨਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਦਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੱਟ ਤਿਸਕੇ ਸਭ ਤਿਸਕੇ ਜਾਵ ਜਪ ਜਪ ਜੀਵੇ ਨਾਨਕਰ ਨਾਮ ਨਾਮ ਕੁਧਾਰੇ ਸਗਲੇ ਜੰਤ ਨਾਮ ਕੁਧਾਰੇ ਖੰਡ ਬ੍ਰਹਮੰਡ ਨਾਮ ਕੁਧਾਰੇ ਸਿਮਰਤ ਵੇਦ ਪੁਰਾਣ ਨਾਮ ਕੁਧਾਰੇ ਸੁਣਨ ਗਿਆਨ ਧਿਆਨ ਨਾਮ ਕੁਧਾਰੇ ਅਕਾਸ ਪਤਾਲ ਨਾਮ ਕੁਧਾਰੇ ਸਗਲ ਅਕਾਰ ਨਾਮ ਕੁਧਾਰੇ ਪੁਤਿਨ ਸਭਾਉ ਨਾਮ ਕੇ ਸੰਗਦਰੇ ਸੰਸਰਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੂਜਨ ਭਗਤ ਪਾਇਆ ਰੂਪ ਸਤ ਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂੰ ਸਤ ਸਾ ਜਾ ਕੀ ਬਾਣੀ ਸਤਪੁਰਖ ਸਮਾਂ ਸਮਾਣ ਸਤਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਣੀ ਨਿਰਮਲ ਨਿਰਮਲੇ ਜਿਸੇ ਬਜਾਏ ਜਿਸੇ ਸਤ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਨਾਨਕ ਕੁਰਤੇ ਪਾਏ ਸਤ ਭਜਨ ਸਤ ਉਪਦੇ ਸਤ ਤੇ ਜਨ ਜਾ ਕਿਰਦੇ ਪ੍ਰਵੇਸ ਸਤ ਨਿਰਤ ਬੁੱਝੇ ਜੇ ਕੋਈ ਨਾਮ ਜਪੋ ਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੁਕਰਣੇ ਹਾਰੇ ਉਹਨਾਂ ਬੂਝ ਕਰ ਤੇ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਪਾਵੇ ਸੋ ਵਰਤੇ ਆ ਬਿਸਮਣ ਬਿਸਮਭੈ ਬਿਸਮਾ ਜਿਨ ਬੁੱਝੈ ਤਿਸਾ ਸਵਾਦ ਪ੍ਰਭ ਕੇ ਰੰਗ ਰਾਜ ਜਨ ਲਏ ਗੁਰ ਕੇ ਬਤਮ ਪਦਾਰਥ ਲਏ ਉਦਾਤੇ ਦੁਖ ਘਟ ਨਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਰ ਸੇਵਕ ਸੋੜ ਭਾਗੀ ਜਨ ਕੇ ਸੰਗ ਗਿਰੀ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ
ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤ ਸੁਰਤ ਸਤ ਸਤ ਜਾ ਸੁਨਤ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨੇ ਆ ਕਰਨ ਕਰਾਮ ਜਿਨ ਮੂਲ ਪਛਾਣੇ ਜਾ ਕਰ ਦੇ ਵਿਸਵਾਸ ਪ੍ਰਾਪਤ ਤਤ ਗਿਆਨ ਤੇ ਸਮਾਨ ਪ੍ਰਗਟਾਏ ਪੈ ਤੇ ਨਿਰਭਉ ਸਾਨਾ ਜਿਸ ਤੇ ਵਿਜੈ ਤੇ ਸਮਾਜ ਸਮਾਨ ਬਸ ਮਾਇ ਲੈ ਬਸ ਗੜਾਏ ਤਾ ਕੋਵੇ ਨਾ ਕਹਿ ਨਾ ਜਾਏ ਬੂਜੇ ਬੂਜਨ ਆਰ ਵਿਵੇਕ ਨਾਰਾਇਣ ਮਿਲੇ ਨਾਨਕੇਵ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਵਿਚਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕੂ ਪ੍ਰਭ ਪਾਲਨ ਹਰ ਸੇਵਕੀ ਰਾਖੇ ਨੰਕਾਰ ਸੋ ਸੇਵਕ ਜਿਹਦਿਆਂ ਪ੍ਰਵਤਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਾਥ ਪਰ ਆਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕੂ ਨਾਮ ਸਫਾਏ ਆਪਣੇ ਸੇਵਕ ਕਿਆ ਪਤ ਰਾਖੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਹੋਕਣ ਪਹੁੰਚੇ ਪ੍ਰਭ ਕੇ ਸੇਵਕ ਉਚੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪਰਟਾਇਆ ਨਿੱਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਸਕਰ ਕੋਲ ਲਾਖੇ ਜਿਸ ਕਾ ਸਾਸ ਨਾ ਕੱਟਤੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਣ ਜਤਨ ਕਰਤ ਬਾਤ ਇਸਕੇ ਕਰਤ ਬਿਰਥ ਜਾਤ ਮਾਰਨ ਰਾਖੇ ਔਰ ਕੋਇ ਸਰਬ ਜਿਆ ਕਰ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਖੁੜਾਨ ਬਾਰੰਬਾਰ ਬਾਰ ਪਉ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰੂ ਖਾਇਆ ਤਿਸਕੇ ਚਰਨ ਦਿਸ਼ਟਾਇ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਰਾਮ ਕਸੰਗ ਨਾਮ ਰਸ ਜੋ ਜੰਤਰ ਬਤਾਨੇ ਮਨ ਤਾ ਨਾਮੇ ਨਾਮ ਸੁਮਾਨੇ ਉਠਤ ਬੈਠਾ ਸੋਤ ਨਾਮ ਕਹੁ ਨਾਨਕ ਜਨ ਕੇ ਸਤਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਭੂ ਨੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੇ ਚਾਹੇ ਪ੍ਰਭੂ ਨੇ ਸੁਰੈ ਸੁਮਾਏ ਜੋ ਹੋ ਆਹੋ ਸੋ ਜਾਣੇ ਪ੍ਰਭੂ ਆਪਣੇ ਕਹੁ ਕਮਸਾਨੇ ਤਿਸਕੇ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਾ ਇੱਕ ਨ ਜਾਣੋ ਆਠ ਪੈਰ ਪੁਰਬ ਸਹਿ ਹਜੂਰੇ ਕਹੁ ਨਾਨਕ ਸੀ ਜਿਨ ਪੂਰੇ ਮਨ ਮੇਰੇ ਤਿਨ ਕੀ ਓਰ ਲੈ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਣ ਆਪਣਾ ਪ੍ਰਭੂ ਪੁਛਾਤਾ ਸੁਜਨ ਸਰਬ ਤੋ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਰਸਿਆਣ ਸਗਲੀ ਛਾੜ ਤਿਸ ਜਣ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੇ ਤੇਰਾ ਨਾਨਕ ਤਿਸ ਜਣ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਿਲੇ ਰਹੇ ਗੁਰ ਬਚਨੀ ਹਰ ਨਾਮ ਚਰੈ ਸਤਿਗੁਰ ਸਿੱਖ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗੇ ਮਨ ਮੈਂ ਸਹੇ ਆਪਸ ਕੋ ਕਰ ਸਮਝਣਾਵੇ ਹਰ ਹਰ ਨਾਮ ਦੇ ਸਤ ਆਵੇ ਮਨ ਵਿੱਚ ਸਤਿਗੁਰ ਕੇ ਪਾਤ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵੇ ਗੁਰ ਕੀ ਮਤ ਲੈ ਬੇਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਜਾਨ ਸੋ ਸਤਿਗੁਰ ਜੀ ਸਿਰ ਦੇ ਹਰਨਾਵਣ ਕਬਾਰ ਗੁਰ ਕੋ ਬਲ ਜਾਵ ਸਰਵਧਾਨ ਜੀ ਕਾ ਦਾਤਾ ਆਠ ਪੈਰ ਪਾਰ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਭਾਰਮ ਵੇਖ ਆਪਣੇ ਕਿਸ਼ ਪਰਮ ਸਹਿ ਸਿਆਣਪ ਲੈ ਨ ਜਾਈ ਨਾਨਕ ਐਸਾ ਘਰੂੜ ਫਾਗੀ ਪਾਈ ਸਫਲ ਦਰਸ਼ਨ ਵੇਖਤ ਪੁਨੀਤ ਪਰਸ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਡੂੰਗ ਰਵੇ ਭਾਰਮ ਕੀ ਦਰਗੇ ਗਵੈ ਸੁਣ ਕਰ ਬਚਨ ਕਰਨ ਕਹਾਨੇ ਮਨ ਸੰਤੋਖ ਆ ਤੁਮ ਪਤਿਆਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰਦਿਸ਼ਟ ਵੈ ਕਿਹਾ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਸ ਭਾਵ ਤੇ ਲੈ ਮਿਲਾਏ ਜਿਸ ਭਾਏ ਕੁਛ ਤਾਤਾ ਨੇ ਸਤਿਪੁਰਖ ਪੂਰਨ ਬਾਬੇ ਕਾਹੂ ਬੋਲ ਨ ਪੋਚ ਪੁਰਾਣੀ ਗੁਮ ਗੋਚਰ ਪਰਣ ਰਵਾਣੀ ਨਿਰਹਾਰ ਨਿਰਵਾਰ ਸੁਖਦਾਈ ਤਾਂ ਕੀ ਕੀਮਤ ਕਿਣੇ ਨਾ ਪਾਏ ਨੂੰ ਭਗਤ ਬੰਧਨ ਨਿਤ ਕਰੇ ਚਰਨ ਕਮ ਹਿਰਦੇ ਸਮਰੈ ਸਤ ਬਲਹਾਰੇ ਸਤਿਗੁਰੇ ਆਪਣੇ ਨਾਮ ਕਿਸ ਪ੍ਰਸਾਦ ਐਸਾ ਪ੍ਰਭ ਜਪ ਇਹ ਹਰ ਸੁਭਾਵੇ ਜਨ ਕੋਈ ਅੰਮ੍ਰਿਤ ਪੇ ਅੰਮ੍ਰਿਤ ਸੋਇਸ ਪੁਰਖਾ ਨਹੀਂ ਕਿਤੇ ਵੀ ਨਾ ਜਾ ਕੇ ਮਨ ਭਗਤੇ ਗੁਣਤਾ ਸੇ ਆਠ ਪੈਰ ਹਰ ਕਾ ਨਾਮ ਲੈ ਸੱਚ ਉਦੈ ਸੇਵਕੋ ਦੇ ਮੂੰਹ ਮਾਏ ਕੇ ਸੰਗ ਨਾ ਲੈ ਮਨ ਮੈਂ ਰੱਖ ਕੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪ੍ਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਏ ਵੈ ਤੂੰ ਨਾਠੇ ਵਾਏ ਜਿਨ ਮਰਨ ਕੇ ਮਿਟਾਂਦੇ ਸੇ ਸਾਧੂ ਗਏ ਪੂਰਨ ਉਪਦੇ ਸੇ ਭੋ ਚੁੱਕਾ ਨਿਰਭਉ ਵਸੇ ਸਗਲ ਵਿਆਦ ਮਨ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮਰਾਰੀ ਤਿਤ ਪਾਏ ਚੁੱਕੇ ਪ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਏ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਦਰਪਨ ਆਪਣੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋ ਸਰਮ ਨਿਰੰਤਰ ਕੋ ਸੋਏ ਪੋਤਰੇ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗੇ

ਨਾਨਕ ਹੈ ਧਨ ਸਾਰਸਵਤੀ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰਨਾ ਉਧਾਰ ਉਪਾ ਸਮੇਤ ਵਿਸਾਰੋ ਚਰਨ ਕਮਰਤ ਮਹਿਰ ਉਤਾਰੋ ਕਰਨ ਕਰਨ ਸੁਪ੍ਰਭ ਸਮਰਾਟ ਦ੍ਰਿੜ ਕਰ ਗਹੁ ਨਾਮ ਹਰਵਤ ਇਹ ਤਨ ਸੰਜੋ ਭਗਵੰਤ ਸੰਜਨਾ ਕਰ ਨਿਰਮਲ ਮੰਤੇ ਕਾਸਰਾ ਕੁਮਣ ਮਾਏ ਸਰਵ ਰੋਗ ਨਾਨਕ ਮਿਲ ਜਾਏ ਜਿਸ ਧਨ ਕੋ ਚਾਰ ਗੁਣ ਰੁੜਤਾ ਆਵੈ ਸੋ ਤਨ ਹਰ ਸੋ ਕੋ ਸੋ ਤਨ ਹਰ ਸੇਵਾ ਤੇ ਪਾਵੈ ਜੇ ਸੋ ਕੁਣਿਤ ਬਾਛੈ ਮੇ ਸੋ ਸੁਖ ਸਾਧੋ ਸੰਗ ਕਰੇ ਜੇ ਸੋਭਾ ਕੋ ਕਰੇ ਭਲੀ ਕਰਣੀ ਸਾ ਸੋ ਵਜਨ ਕੀ ਸ਼ਰਣੀ ਅਨੁ ਪਾਵੀ ਰੋਗ ਮਿਲਾਏ ਰੋਗ ਮਟੇ ਹਰਉ ਖਦਲਾਏ ਸਰਨ ਦਾਨ ਮੈਂ ਹਰ ਨਾਮ ਦਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਭੂ ਦੁਆਰ ਕੇ ਨਾਏ ਦਾ ਦਿਸ ਧਾਵ ਤੇ ਆ ਬੈਠਾਏ ਤਾਕੋ ਵਿਘਨ ਲਾਗੇ ਕੋਏ ਜਾਂ ਕਰੀ ਦੇ ਵਸੇ ਅਰਸੋਏ ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਵਨ ਸੇ ਪੂਰਨ ਵਿਆਸ ਭਗਤ ਪਾਇਆ ਤੁਮ ਪ੍ਰਭਾ ਤਿਤ ਕਰ ਜਾਇ ਸੇਵ ਨਾਸੀ ਕੋ ਨਾਨੇ ਘੱਟ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਕੁਣ ਮਟੇ ਸਮਰਭ ਸੇਵੇ ਆਪ ਤਿਆਗਣ ਗੁਰਦੇਵ ਰਤਨ ਜਨਮ ਕਾਇ ਉਦਾਰ ਹਰ ਹਰ ਸਿਮਰ ਪ੍ਰਾਣ ਧਾਰਨ ਭਵਨ ਛੁਟਨ ਆਰੇ ਸਿਮਰ ਅਸਾਸ ਹੋਵੇ ਵਿਚਾਰ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਸਤ ਨਾਨਕ ਖੋਲ ਪਾਏ ਸੰਘਣ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੋ ਤਮੀਤ ਕੁੰਬਰ ਬੰਤਾ ਇੰਤੇ ਕਉ ਨਿਰਗੁਣ ਸਨਾਥਾ ਰਾਜ ਰੰਗਵਾ ਵਿਸਤਾਰ ਇੰਤੇ ਕਉ ਕੁਣ ਛੁਟਕਾਰਾ ਸਭ ਸ੍ਰੀ ਰਥ ਸਵਾਰੀ ਝੂਠਾ ਡੰਮ ਝੂਠ ਪਾਸਾਰੀ ਦੀਨ ਦੇ ਤਿਸ ਬੁਝਨ ਵਿਗਾਨਾ ਨਾਮ ਸਰ ਨਾਨਕ ਪਸਦਾਨਾ ਗੁਰ ਕੀ ਮਤ ਤੋਲੇ ਆਨੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਬਹੁਤ ਕਰੋ ਮਨ ਵੀ ਨਿਰਮਲੇ ਤੁਮਾਰੋ ਚੇ ਚਰਨ ਕੁਮਲ ਰਾਖ ਮਨ ਮਾਏ ਜਨਮ ਜਨਮ ਕੇ ਗਲੇ ਖਜਾਏ ਆਪ ਜਪੋ ਪ੍ਰਣਾਮ ਜਪਾਓ ਸੁਣਤ ਕੈਦ ਰਹਿਤ ਕਦ ਪਾਓ ਸਾਰ ਬੁੱਧ ਸਰ ਕੁਣ ਆਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤਰੁਤਰ ਸਮੈਲ ਬਿਨ ਜਾਇਓ ਮੈਂ ਵੀ ਫੈਲ ਹੋ ਚਿੰਦ ਸਹਿ ਸੁਖ ਨਾਲ ਸਾਸ ਗ੍ਰਹਿ ਸਰ ਨਾਮ ਸਮਾਲ ਛਾੜ ਸਿਆਲ ਸਗਲੀ ਮਨ ਸਾਧ ਸੰਗ ਭਾਵੇਂ ਸਹਿ ਧਨਾ ਹਰ ਪੁੰਜੀ ਚੰਦ ਕਰੋ ਵੀ ਆ ਰਹੀਆਂ ਸੁਖ ਦਰਗਹਿ ਜੈਕਾਰ ਸਰਵਣ ਨਿਰੰਤਰ ਕੋਦੈ ਕਹੋ ਨਾਨਕ ਜਾਂ ਕੇ ਮਸ ਸਗਲੇ ਗੇ ਕੋ ਜਾ ਪੇ ਕੋ ਸਾ ਲਾਇਕ ਸਿਮਰੇ ਘੁੰਮਣੇ ਆਏ ਕਿਸ ਕੇ ਗੁਣ ਗਾਓ ਅਨੰਤ ਮਨ ਤਨ ਜਾ ਪੇ ਭਗਵਾਨ ਏਕੋ ਏਕ ਕਰਿਆ ਪੂਰਨ ਪੂਰ ਪ੍ਰਭਾਗੁਣ ਵਿਸਤਾਰ ਇਕ ਤੇ ਪਏ ਕ੍ਰਾਧ ਪ੍ਰਾਛਤ ਗਏ ਮੰਤਨ ਅੰਤਰੀ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ

ਲਾਇਆ ਸਬਾਈ ਜਾਚਕ ਦਿਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇਸ਼ਰ ਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤਿਆ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੀਤ ਕੋਟੇ ਕੋਧਾਰ ਨਾਨਕ ਮੰਗੇ ਨਾਮ ਸਬਰ ਪ੍ਰਭ ਸਾਰ ਪ੍ਰਭ ਕੇ ਦਿਸ਼ ਮਾਨ ਸੁਖ ਹੋਏ ਹਰ ਸੁਭਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੁਰ ਪੁਰੁਣੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਦੇ ਚਾਉ ਸਾਧ ਕੇ ਸੰਗ ਪਰੇਸ਼ਨ ਸਭ ਤਿਆਗ ਅੰਤਰ ਪ੍ਰਗਾ ਸੰਧਨ ਲਗਾਵ ਲਗਲਾ ਗੁੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਸੇਵਕੀ ਮਨਸਾ ਪੂਰੀ ਭਏ ਸਤਿਗੁਰ ਤੇ ਨਿਰਮਲ ਮਤ ਲਏ ਜਾਣਕੂ ਪ੍ਰਭ ਹਿਉ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਲ ਮੁਕਦਨ ਪਿਆ ਜਨ ਮਨ ਭਵਿਸ਼ਪੁਨ ਗਿਆ ਸਿਸ਼ਪੁਨੀ ਸ਼ਰਧਾ ਸਾ ਪੂਰੀ ਰਵ ਰਿਹਾ ਸਤਸੰਗ ਹੈ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੁਸਰੇ ਘਾਲ ਨਾ ਪਾਨੇ ਸੋ ਕੁਸਰੇ ਜੇ ਕੀਆ ਜਾਣੇ ਸੋ ਕੁਸ਼ਰਮ ਸਭ ਕੁਝ ਦੀਆ ਸੋ ਕੁਸਰੇ ਜੇ ਜੀਵਨ ਜੀਆ ਸੋ ਕਿਉ ਵਿਸਰੇ ਜਗਨ ਮਰਾਖੇ ਗੁਰੂ ਪ੍ਰਸਾਦ ਕਬਿਰਲਾ ਲਾਖੇ ਸੋ ਕੋ ਵਿਸਰੇ ਜਿਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬੁਝਾਇਆ ਪ੍ਰਭ ਆਪਣ ਨਾਮ ਗੰਤਿਆ ਸਾਧਨ ਸੰਤ ਕਰੋਏ ਕਾਮਯਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਤਨ ਹੋਸੇ ਸਾਰ ਸਰਬ ਕਮਿਆਨ ਸੁਖ ਨਿਤ ਨਾਮ ਬੁੜ ਜਾਤ ਪਾਏ ਵਿਸਰਾਮ ਸਗਲ ਦੁਖ ਆਵਤ ਨਾਥ ਨਾਮ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਸਾਵ ਮੰਤਨ ਅੰਤਰੇ ਸੁਭਾਵ ਨੇਤਰੋ ਵੇਗ ਦਰਸੁ ਗੋਏ ਮਨ ਵਿਖੇ ਸਾਧਨ ਤੋਏ ਭਗ ਜਨਾ ਕੇ ਮੰਤਨ ਨੰਗ ਬਿਰਲਾ ਕੋ ਭਾਵੇ ਸੰਗੇ ਪਤੀ ਜੇ ਕਰਮ ਆਇਆ ਗੁਰੂ ਪ੍ਰਸਾਦ ਨਾਮ ਚ ਫਲੇ ਤਾਂ ਕਿ ਮਾ ਕਹੀ ਨਾ ਜਾਏ ਨਾਨਕ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਅਨਾਥ ਨਾ ਗੋਬਿੰਦ ਗੋਪਾਲ ਸਰਬ ਕਰਾਇਆ ਸਰਬ ਕੜਾ ਕਰਤ ਫਲ ਪਾਲ ਆਤਮਰੋ ਕਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੁਜ ਪੈ ਸੋਏ ਪੁਨੀਤ ਭਗਤ ਪਾਇ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਰ ਨਾਨਕ ਤੁਮਰੀ ਸ਼ਰਨ ਪ੍ਰਭੂਵਾਨ ਸਰਬ ਬੈਕੁੰਡ ਮੁਕਤ ਮੁਕਵਾਏ ਕਿਨੂੰ ਕਰਕੇ ਗੁਣ ਗਾਇਨ ਕਰਾਜ ਭੋਗੜੇ ਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੇ ਵਸੇ ਪੂਰਨ ਗੁਰਮਨ ਸਾਧ ਸੰਗ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪੁਰਗਾ ਸਲੋ

ਮੇਹੀ ਫਿਰ ਜਾ ਪਸ਼ਪਦੀ ਜਬ ਜਾ ਕਰ ਕਿਸ਼ਨ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋ ਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਬ੍ਰੋ ਕੇ ਸੰਕਮਾਦ ਜਬ ਇਸਕਾ ਵਰਣ ਚੇ ਨ ਜਾਵਤ ਤਬ ਹਰਕ ਸੋ ਕੋ ਕਿਸੇ ਵਿਆਪਤੇ ਜਬ ਆਪਣੇ ਆਪ ਆਪ ਹਾਰ ਬ੍ਰਹਮ ਤਾ ਮੋਹ ਕੰਕ ਦੋਤ ਭਰਮ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜਬ ਗਤ ਭਗਤੇ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾ ਕਾਇਆ ਪੈ ਧਣੀ ਉਨਕੀ ਸੋਭਾ ਨੂੰ ਬਣੀ ਆਪੇ ਕੋ ਤੇ ਕਰਨ ਚੋ ਜੇ ਆਪੇ ਰਸ ਭਗ ਨਿਰਜੋਗ ਜਿਸ ਭਾਵ ਤੁਸੀਂ ਆਪਣੇ ਲਾਵੇ ਜਿਸ ਭਾਵ ਤੁਸੀਂ ਖੇਲ ਖਿਲਾਵੇ ਜੈ ਆ ਜਵਾਇ ਕਿਆਗਮ ਹਰ ਗਮ ਪਾਰ ਤਬ ਨਰਕ ਸੁਰੂ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਗਤ ਕੋ ਕਿਠਾਏ ਜਬ ਆਪੇ ਆਪ ਆਪਣੀ ਜੋਤ ਰਹੇ ਤਾਂ ਕਮ ਨਿਰ ਕਮਣ ਕਤ ਡਰੇ ਆਪਣ ਜਲ ਲਵ ਕਰਨੇ ਹਾਰ ਨਾਨਕ ਠਾਕਰ ਕਮ ਪਾਰ ਅਵਨਾਸੀ ਸੁਖ ਆਪਣੇ ਆਸਣ ਤੈ ਜਨ ਮਰਨ ਕੋ ਕਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਵੇਕ ਤਬ ਚੇਤਰ ਗੁਪਤ ਕੇ ਸਪੁੱਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੁਣ ਛਟੇ ਕੁਣ ਬੰਧਨ ਬਾਂਧੇ ਆਪਣੇ ਆਪਾਂ ਪੇ ਚਰਜਾ ਨਾਨਕ ਆਪਣ ਰੂਪਾ ਪੇ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੁ ਕਹਿ ਧੋਤਾ ਜੈ ਨਿਰੰਜਨ ਕਰ ਕਮਾਨ ਤੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਲ ਕਹੁ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂ ਕੌਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨੇ ਕਰਤੇ ਕਾ ਨਾ ਸੁਮਾਰ ਜਵੇ ਆਪਣੀ ਸੋਭਾ ਆਪਣ ਸੰਗ ਮਨਾਏ ਤਵ ਕਵਣ ਮਾਏ ਬਾ ਮਿੱਤਰ ਸੁਧਭਾਏ ਜੈ ਸਰਵ ਕਲਾ ਪੇ ਪ੍ਰਵੀਨ ਤਾ ਬੇਦ ਸੇਵਕਾ ਕੋਚੀ ਜਬ ਆਪਣੇ ਆਪ ਅਵਰਤਾਰੇ ਤੋ ਸਗਨ ਸਗਨ ਕਾਮ ਵਿਚਾਰ ਜੈ ਆਪਣ ਉੱਚ ਆਪਣੇ ਅਵਨੀਰਾ ਤੈ ਕੁਣ ਠਾਕੁਰ ਕੁਣ ਕਹੀਏ ਚੀਰਾ ਬਿਸਮਣ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਾਜਾ ਨੂੰ ਆਪ ਜੈ ਛਲੈ ਛੇਦ ਭੇ ਸਮਾਇ ਵੰਗ ਸੇ ਵਿਆਪਤ ਮਾਇਆ ਆਪਸ ਕੋ ਆਪਿਆਂ ਦੇ ਇਸ ਤੇ ਗੁਣ ਕਾ ਨਾ ਹੀ ਪ੍ਰਵੇ ਜੈ ਕਹਿ ਕੇ ਕੁਵੰਤਾ ਤੈ ਕੌਣ ਚਿੰਤ ਕਿਸੇ ਲਾਗੇ ਚਿੰਤਾ ਜੈ ਆਪਣੇ ਆਪ ਆਪ ਥਿਆਰ ਤੈ ਕੌਣ ਕਿਸੇ ਕੁਣ ਸੁਣੇ ਹਾਰ ਬਹੁ ਭੈਣ ਤੂੰ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਪ੍ਰਚੋ ਪ੍ਰਪੰਚ ਕਾਰ ਤੈ ਗੁਣ ਮੈਂ ਕਿਨੂੰ ਵਿਸਤਾਰ ਪਾਪ ਪੁੰਨ ਤੈ ਭਈ ਕਹਾਵਤ ਕਹੁ ਨਰ ਕੋ ਸੁਰਖ ਮਛਾਵਤ ਆਲ ਜਲ ਮਾਇਆ ਜੰਜਾਲ ਹੋਮੇ ਮੂਹ ਭਰਮ ਪੈ ਭਾਰ ਦੁਖ ਸੁਖ ਮਾਣ ਪਮਾਣ ਪ੍ਰਕਾਰ ਕੇ ਵਖਿਆ ਨੇ ਆਪਣ ਖੇ ਜਾਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾ ਕਹਿ ਆਪੇ ਤਣੀ ਉਨਕੀ ਸੋਭਾ ਨੂੰ ਬਣੀ ਆਪੇ ਕਹੁ ਤੇ ਕਰਨ ਚੋ ਜੇ ਆਪੇ ਰਸ ਭੁਗ ਨਿਰਜੋਗ ਜਿਸ ਭਾਵ ਤੁਸੀਂ ਆਪਣੇ ਲਾਵੇ ਜਿਸ ਭਾਵ ਤੁਸੀਂ

ਦੂਜਾ ਕਹਿ ਦ੍ਰਿਸ਼ਟਾ ਰਸਵੈ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤਿ ਸਭਾਵਤ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭੈਣ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤੱਕ ਆ ਦੀਨ ਦਿਆਲ ਨਾਥ ਕੋ ਨਾਲ ਜਿਸ ਰਾਖੈ ਤਿਸ ਕੋਈ ਨ ਮਾਰੇ ਸੋਹਣ ਵਿਸਾਰੇ ਤਿਸ ਦਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਲਾਏ ਜੇ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਧ ਗੁਣੀ ਧਾਨ ਬਿੰਤ ਭਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਪ੍ਰੋਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਪਿਆਰ ਪ੍ਰਤਪਾਲੇ ਜਿਨ ਬਪਾ ਜੋ ਜੋ ਰਚ ਸੁਤ ਸੇ ਦਿਆਲ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਖਜਾਨੇ ਜਨ ਲਾਗਾ ਰੇ ਕੇ ਨਾਏ ਤਿਸ ਕੀ ਆਸ ਨਿਵਿਰਤੀ ਆਏ ਸੇਵਕ ਕੋ ਸੇਵ ਆਪਣੇ ਆਏ ਕੰਬੂਜ ਪਰਮ ਬੁਧ ਭਾਈ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੇ ਮਨ ਵਸੇ ਨਿਰੰਕਾਰ ਬੰਧਨ ਤੋਰ ਭੈ ਨਿਰਵੈ ਰੰਦਨ ਪੂਜੇ ਗੁਰ ਕੇ ਪੈਰ ਲੋਕ ਸੁਖੇ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਬ੍ਰਹਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜਵ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤ੍ਰਿਣ ਕਹਿ ਸੁਭਾਵ ਆਠ ਪੈਰ ਭਰ ਵੇਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਣ ਬਦੇ ਸਿਰ ਦੇ ਵਸਾਓ ਮਣਿ ਸੇ ਨਾਨਕ ਫਲ ਪਾਓ ਹਲ ਪਲ ਦੁਲੇ ਸੁਭਾ ਰਾਮ ਨਾਮ ਤਰੁਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਿਸਿਜਤਾ ਤੇ ਸਾਜ ਬ੍ਰਿਖਿਆ ਮਨ ਤਾਂ ਨਾਮ ਚ ਫੁੱਲ ਬੁਲਾਏ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਪਾਰ ਇੱਧਰ ਗੈ ਨਿਭਿਆ ਖੇਪ ਤੁਮਾਰੀ ਇੱਕ ਟੀਕ ਰੱਖੋ ਮਨ ਮਾਏ ਨਾਨਕ ਬੋਲਣਾ ਵੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਬਿਰ ਰੱਖਣ ਹਾਰ ਤੇ ਨਿਰਭੁਜ ਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁੱਖ ਨਾਮ ਜਪਣ ਹੋ ਸੋਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸੁਰੂਪੁਰ ਠਾਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਾਤਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇਵ ਪੁਰਾਣ ਅੰਤਰ ਜਾਮੀ ਪ੍ਰਫੋਲਦਾਨ ਜਿਸ ਮਨ ਵਸਿਜ ਹੋ ਨਿਹਾਲ ਤਾਂ ਕਿ ਨਿਪਣੇ ਆਵਦ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆ ਸਲੋਕ ਗਿਆਨ ਅੰਜਣ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟ ਪਾਏ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਇਣ ਗੁਰੰਗ ਨਾਨਕ ਦਿਸ਼ਟਾ ਨੌਣ ਦਿਨ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧਨ ਤੈਨਾਤ ਕਹਿਣ ਅਜਾ ਅਚਰਜ ਸਮਾਤੀ ਦੇਖੇ ਸਿਆਪ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨਮੈ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰਮ ਜੈ ਸੀ ਆਗਿਆ ਤੈ ਸਕਰਮ ਪੌਣ ਪਾਣੀ ਬੈਸਮ ਤਰਮਾਏ ਚਾਰ ਕੁੰਡ ਦੇ ਸਮਾਏ ਤਿਸ ਤੇ ਭਿੰਨ ਹੀ ਕੋਟਾ ਗੁਰਪ੍ਰਸਾਦ ਨਾਨਕ ਸੋ ਪਾਓ ਵੇਦ ਪ੍ਰਾਣ ਸਮਰਥ ਮੈਂਦੇ ਸਸਿਰ ਸੁਰਨੋ ਕਤਰ ਮਾਇਕ ਬਾਣੀ ਪ੍ਰਭ ਕੀ ਸਭ ਕੁਛ ਬੋਲੇ ਆਪ ਡੋਲ ਨਾ ਕਫੂ ਡੋਲੈ ਸਰਵ ਕਲਾ ਕਰ ਖੇ ਲੈ ਕੇ ਮੋਲ ਨਾ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਅਤ ਬੋਧ ਗੁਰਪ੍ਰਸਾਦ ਪ੍ਰਮੁਖਾ ਨਾਸ ਨਾਨਕ ਤਿੰਨ ਮੈਂ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਜਨਾ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾਂ ਤਿਸ ਕੀ ਰਹਿਤ ਸਤ ਭਜਨ ਸਾਧੂ ਸਭ ਕਹਿ ਜੋ ਜੋ ਹੋਏ ਸੋ ਇਸ ਕੁਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇ ਸਮੋਈ ਆਪ ਸਤ ਗਿਆ ਸਭ ਸਤ ਇਸ ਪ੍ਰਭ ਤੇ ਸਗਲੇ ਦਪਾਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇੱਕ ਅੰਕਾਰ ਕਲਾ ਲਿਖਣ ਜਾ ਜਿਸ ਭਾਵ ਤੇ ਲਈ ਮਿਲਾਏ ਕਮ ਨੁੜਕਣ ਕਹੀਏ ਦੂਰ ਆਪੇ ਆਪ ਆਪ ਪ੍ਰਭੂ ਅੰਤਰ ਕਾ ਜਿਸ ਆਪ ਜਨਾਏ ਨਾਨਕ ਤਿਜਨੇ ਆਪ ਹੋ ਜਾਏ ਸਰਭੂਤ ਆਵਰਤਾਰਾ ਸਰ ਨਿਆਣੇ ਭੇਖਣਾਰਾ ਸਗਲ ਸਮੱਗਰੀ ਜਾ ਖੈਤਨ ਆਪਣ ਜਾ ਸਿਆ ਵੀ ਸੁਣਾ ਆਵਣ ਜਾਣੇ ਖੇਲ ਬਣਾਇਆ ਕਿਆ ਘਾਰੀ ਕੀ ਨੀ ਮਾਇਆ ਸਭ ਕੀ ਮਦ ਅਲਿਪ ਤੋਰੈ ਜੋ ਕੁਛ ਕਹਿਣ ਸੁਆਪੇ ਕਹੇ ਆਗੇ ਆਵੇ ਅੱਗੇ ਜਾਏ ਨਾਨਕ ਦਾ ਭਾਵ ਤਲੇ ਸਮਾਏ ਇਸਤੇ ਹੋਏ ਸੁਣਾਏ ਬੁਰਾ ਉਰੇ ਕਹੋ ਕਿਨੇ ਕੁਛ ਕਰ ਆਪ ਭਲਾ ਕਰ ਤੁਦਾ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤਪੋਤ ਆਪਣ ਸੰਗਰਾਏ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਦੇ ਜਾਣ ਜੋ ਜਾਣੇ ਤਾਂ ਸਭ ਸੁਖ ਹੋਇਆ ਮਿਲਾਏ ਲਏ ਪ੍ਰਭ ਸੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇਵ

ਅਸਪਦੀ ਪੂਰੇ ਗੁਰੂ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੈ ਚੰਦ ਆਸਨ ਤਿਆਗ ਗੋਤਰੰਗ ਸੰਤਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਗੁਣ ਸਾਗਰ ਤਰੋ ਹਰਤਨ ਕੀ ਪਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਧਾਰਿਓ ਜੀਓ ਗੁਣ ਗੋਬਿੰਦ ਅੰਮ੍ਰਿਤ ਰਸਵੇ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਬਾਲ ਤੁਮ ਉਧਰ ਦੀਨ ਦਿਆਲ ਤੂੰ ਕੁੰਜਨ ਪੂਰਨ ਕਿਰਪਾ ਸਿਮਰ ਸਿਮ ਨਾਮ ਬਾਰੰਬਾਰ ਨਾਨਕ ਜੀ ਕਹਿ ਧਾਰ ਤੁਮ ਸਲੋਕ ਸਾਧ ਕੇ ਵਚਨ ਅਮੁਲੀਕ ਲਾਲ ਰਤਨ ਸੁਣਦ ਕਮਾ ਤੂੰ ਦੁਧਾਰ ਆਪ ਤਰੇ ਲੋਕੇ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗਾ ਹਰ ਰੰਗ ਜਾ ਜਾ ਸਬਦ ਨਾਤ ਵਾਜੇ ਸੁਣ ਸੁਣ ਅੰਤ ਕਰੇ ਪ੍ਰਭ ਕਾਜੇ ਪਗਟੇ ਉਬਾਲ ਮਾਤ ਕੇ ਮਾਤੇ ਨਾਨਕ ਕੁਦਰੇ ਤਿਨ ਕੇ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਵਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇ ਪੂਰਨ ਹੋਏ ਸੇਵਕੀ ਸਾਹਿਬ ਆਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਸੁਣਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨੇ ਵੀ ਖੇਫ ਮਾਰੀ ਪ੍ਰਭ ਕੀ ਸਤ ਗੁਰ ਸੰਵੀ ਸਾਵਧਾਨੀ ਕਾ ਕਰਚੇ ਸੁਖਮਣੀ ਸਚ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੁਖ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪੁਰਖ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁਰ ਨਾ ਹੋਵੇ ਆਣ ਜਾਣ ਹਰ ਤਨ ਕਾਰ ਚਲੇ ਜਾਣ ਸੋਏ ਨਾਮ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਾਮ ਨੇਦ ਬੁੱਧ ਗਿਆਨ ਸਰਬਤਾ ਸਿੱਧ ਬੁੱਧਿਆ ਤਪ ਜੋ ਪ੍ਰਭ ਤੇ ਆਣ ਗਿਆਨ ਸ੍ਰੇਸ਼ਟ ਤੁਮ ਸ਼ਨਾਨ ਚਾਰ ਪਦਾਰਥ ਕੌਣ ਪ੍ਰਕਾਸ ਸਭ ਕੇ ਮਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਵੇ ਤਾਂ ਸਮਦਰਸ਼ੀ ਏਕ ਦਿਸ ਚੇਤਾਏ ਫਲ ਤੀਸ ਜਨ ਕੇ ਮੁਖ ਪਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰੋ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋੜੋ ਪ੍ਰਾਤ ਸਾਧ ਸੰਗਠਿਆ ਸੰਤ ਕਿਰਪਾ ਤੇ ਜਮਤੇ ਝੂਟੇ ਜਾ ਕੇ ਮਸਤੇ ਕਰੋ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣੇ ਲਾਜ ਪਰੇ ਤੇ ਜਣ ਆਵੇ ਅਰ ਪ੍ਰਾਚੀ ਤੇ ਜਨਮ ਮਰਨਤਾ ਕਾ ਦੂਖ ਨਿਵਾਰੇ ਦੁਰਲਭ ਤੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਥਾ ਕੀ ਬਾਣੀ ਏਕ ਨਾਮ ਮਨਮਾਇ ਸੁਮਾਣੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਣੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਰੇ ਸਰਬਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਅਟਲ ਗੁਰੂ ਸੇਵੀ ਹੈ ਅਹਿੰਸਾ ਸੁਭਾਏ ਦਰਸ਼ਨ ਪਰਸਿਆ ਗੁਰੂ।